ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਧਰਿਆ।

ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਸੀ।

ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।

ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਂ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਰੋਂ ਸਿਮਰੋਂ ਸ੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਬ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵਤਾਏ ਸਾਬ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚੜਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧਗੀ ਪੈਜ ਬੰਦਗੀ ਜੀ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਾਦਾ ਰਾਖਾ ਵਾਹਿਗੁਰੂ ਹੇਠ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਗਾਇਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਸਤਿਗੁਰੂ ਜੀ ਅੱਖਰ ਵਾਧਾ ਕਟਾ ਪੁਰਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਰਬਾਦੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਬੱਚਿਆਂ ਨੂੰ ਗੁਰਮਾਂ ਦੀ ਸੁੱਜੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਸਰਦਾਰ ਨਰਿੰਦਰ ਸਿੰਘ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਸੇ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ। ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਰ ਸਾਹਿਬ ਸੰਗਤ, ਆਪ ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਆਪ ਜੀ ਹਾਜ਼ਰੀਆਂ ਪਾ ਰਹੇ ਹੋ। ਆਪ ਸੰਧਿਆ ਦੇ ਦੀਵਾਨ ਦੀ ਅਰੰਭਤਾ ਕਰ ਰਹੇ ਨੇ ਸਰਕਾਰਯੋਗ

ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਵਾਲੇ, ਉਹਨਾਂ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਕਥਾ ਦੀ ਹਾਜ਼ਰੀ ਭਰਨਗੇ ਅਤੇ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਉੱਪਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਹੋ ਰਿਹਾ ਹੈ, ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਵਿੱਚ ਭਾਗ ਲੈ ਸਕਣ। ਜੋ ਬੱਚੇ ਗੁਰਬਾਣੀ ਕੰਠ ਕਰਕੇ ਸਰਵਣ ਕਰਾਉਂਦੇ ਨੇ ਸਾਰਿਆਂ ਬੱਚਿਆਂ ਨੂੰ ਖਾਲਸਾ ਦੀਵਾਨ ਸਾਡੀ ਵੱਲੋਂ ਵਿਸ਼ੇਸ਼ ਪਰਾਏ ਦਿੱਤੇ ਜਾਂਦੇ ਨੇ, ਸੋ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਸਤਨਾਮ ਸਿੰਘ ਜੀ, ਸ਼੍ਰੀ ਚਮਕੌਰ ਸਾਹਿਬ ਵਾਲੇ ਭਾਈ ਸਾਹਿਬ ਜੀ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ, ਭਾਈ ਖਜਾਨ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਉਹਨਾਂ ਤੋਂ ਗੁਰਮਤਿ ਵਿਚਾਰਾਂ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਕਥਾ ਹੈ ਉਹ ਸਰਵਣ ਕਰਦੇ ਹਾਂ। ਉਪਰੰਤ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ 24 ਅਕਤੂਬਰ ਨੂੰ ਹੋ ਰਿਹਾ ਹੈ, ਸੋ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ੇਖ ਨਾਗ ਸਿਮਰਨ ਕਰੈ ਸਾਂਗੀਤ ਸੁਹਾਣੈ ਅਨਹਦ ਨਾਦਿ ਅਸੰਖ ਸੁਣਾ ਹੋਈ ਹੈ ਰਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਵਾਜੀ, ਗੁਰੂ ਸਤਿਕਾਰੀ ਸਤਸੰਗੀ ਜਨੋ, ਵਡਭਾਗੇ ਹਨ ਜੋ ਸਤਿਗੁਰਾਂ ਨੇ ਆਪਣੇ ਦਰ ਘਰ ਦੀਆਂ ਹਾਜ਼ਰੀਆਂ ਭਰਦਿਆਂ ਸੰਧਿਆ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਅਕਾਲੀ ਬਾਣੀ, ਤੁਰਕੀ ਬਾਣੀ, ਦਰਗਾਹੀ ਬਾਣੀ ਦੇ ਕੀਰਤਨ ਸਰਵਣ ਕਰਨ ਦਾ ਸਮਾਂ ਬਖਸ਼ ਕੇ ਨਵਾਜਿਆ ਹੈ। ਆਓ ਇਸੇ ਤਰ੍ਹਾਂ ਹੀ ਕੁਝ ਸਮਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ

ਬੇਅੰਤ ਨੇ, ਅਗੰਮ ਨੇ, ਅਗੋਚਰ ਨੇ, ਉਹਨਾਂ ਦੇ ਨਾਮ ਦਾ ਰਸ ਵੀ ਜਿਹੜਾ ਉਹ ਵੀ ਬਹੁਤ ਵੱਡਾ ਹੈ। ਨਾ ਹੀ ਪਰਮਾਤਮਾ ਦੀ ਥਾਂ ਨੂੰ ਪਾਇਆ ਜਾ ਸਕਦਾ ਹੈ, ਪਰਮਾਤਮਾ ਦੀ ਹਸਤੀ ਨੂੰ ਮੁਕੰਮਲ ਬਿਆਨ ਕੀਤਾ ਜਾ ਸਕਦਾ ਹੈ, ਨਾ ਹੀ ਪਰਮਾਤਮਾ ਦੇ ਨਾਮ ਦੇ ਰਸ ਨੂੰ ਬਿਆਨ ਕੀਤਾ ਜਾ ਸਕਦਾ ਹੈ। ਵੈਸੇ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਦਾ ਰਸ ਚੱਖਿਆ ਹੈ, ਉਹ ਜਦੋਂ ਸਾਡੇ ਨਾਲ ਨਾਮ ਦੇ ਰਸ ਦੀ ਗੱਲ ਕਰਦੇ ਨੇ, ਚਾਹੇ ਭਗਤ ਸਾਹਿਬਾਨ, ਚਾਹੇ ਭੱਟ ਸਾਹਿਬਾਨ ਜਾਂ ਗੁਰੂ ਸਾਹਿਬਾਨ, ਇੱਕ ਗੱਲ ਉਹਨਾਂ ਨੇ ਨਾਮ ਰਸ ਦੇ ਵਿੱਚ ਦੱਸਦਿਆਂ ਹੋਇਆਂ ਇਹ ਗੱਲ ਸਾਨੂੰ ਵਾਰ ਵਾਰ ਸਮਝਾਈ ਹੈ ਕਿ ਜਿੰਨਾ ਵੀ ਅਸੀਂ ਪਰਮਾਤਮਾ ਦੇ ਨਾਮ ਦਾ ਰਸ ਤੁਹਾਡੇ ਨਾਲ ਬਿਆਨ ਕਰ ਰਹੇ ਹਾਂ, ਇਹਦਾ ਭਾਵ ਇਹ ਨਹੀਂ ਸਮਝਣਾ ਕਿ ਪਰਮਾਤਮਾ ਦਾ ਰਸ ਕੇਵਲ ਇੰਨਾ ਕਿ ਪਰਮਾਤਮਾ ਦੇ ਨਾਮ ਦਾ ਰਸ। ਕਹਿਣ ਲੱਗੀ ਇਹ ਤਾਂ ਅਸੀਂ ਕਹਿ ਲਈਏ ਵੀ ਇੱਕ ਕਿਣਕੇ ਤੋਂ ਵੀ ਘੱਟ ਜਿਹੜਾ ਹੈ ਉਹ ਬਿਆਨ ਕਰ ਪਾਏ। ਪਰਮਾਤਮਾ ਦਾ ਨਾਮ ਦਾ ਰਸ ਬਹੁਤ ਵੱਡਾ, ਇਹਨੂੰ ਬਿਆਨ ਨਹੀਂ ਆਪਾਂ ਕਰ ਸਕਦੇ, ਕਿਉਂਕਿ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੀ ਗੁਣਾਂ ਦੀ ਗੱਲ ਕਰਦੇ ਹਾਂ, ਇੱਕ ਦਿਨ ਅੱਗੇ ਵੀ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਪਜੀ ਸਾਹਿਬ ਦੇ ਬਚਨ ਵਿਚਾਰੇ ਸੀ ਕਿ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਨਾਮ ਪਰਮਾਤਮਾ ਦਾ ਵੱਡਾ ਹੈ ਅਤੇ ਉਹਦੇ ਵਪਾਰੀ ਵੀ ਜਿਹੜੇ ਉਹ ਵੀ ਬਹੁਤ ਅਮੁੱਲਕ ਹੈ, ਵੱਡੇ ਹੈ। ਹੁਣ ਦੇਖੋ ਕੋਲੇ ਦਾ ਵਪਾਰ ਕਰਨ ਵਾਲਾ ਜਿਹੜਾ ਹੈ ਉਹਦੀ ਇੱਕ ਆਪਣੀ ਹੈਸੀਅਤ ਹੈ, ਉਹਦੀ ਇੱਕ ਸੀਮਾ ਹੈ, ਉਹਦੇ ਕੋਲ ਪੈਸੇ ਦੀ ਦੌਲਤ ਦੀ। ਇੱਕ ਉਹਦੇ ਤੋਂ ਉੱਪਰ ਉੱਠ ਕੇ ਕੋਈ ਪੱਥਰਾਂ ਦਾ ਵਪਾਰ ਕਰਦਾ ਹੈ, ਕੋਈ ਮੂਰਤੀ ਨੂੰ ਘੜ ਕੇ, ਉਹਦੀ ਇੱਕ ਆਪਣੀ ਸੀਮਾ ਹੈ। ਕੋਈ ਚਾਂਦੀ ਦਾ ਵਪਾਰ ਕਰਦਾ ਹੈ, ਉਹਦੇ ਵਪਾਰ ਦੀ, ਉਹਦੇ ਦਾਇਰੇ ਦੀ, ਉਹਦੀ ਅਮੀਰਤਾ ਦੀ ਆਪਣੀ ਸੀਮਾ ਹੈ। ਸੋਨੇ ਦਾ ਕੋਈ ਵਪਾਰ ਕਰਦਾ ਹੈ, ਉਹਦੀ ਇੱਕ ਆਪਣੀ ਅਮੀਰੀ ਹੁੰਦੀ ਹੈ। ਅਤੇ ਜਿਹੜਾ ਹੀਰਿਆਂ ਦਾ ਵਪਾਰ ਕਰਦਾ ਹੈ ਉਹ ਦੂਜਿਆਂ ਦੇ ਨਾਲੋਂ ਵੀ ਜ਼ਿਆਦਾ ਦੁਨੀਆਂ ਦੇ ਵਿੱਚ ਅਮੀਰ ਹੁੰਦਾ ਹੈ। ਹੁਣ ਕੋਲੇ ਵਾਲਾ ਰੋਜ਼ ਕੋਲਾ ਵੇਚੇ, ਸਵੇਰ ਤੋਂ ਸ਼ਾਮ ਤੱਕ ਉਹ ਵਪਾਰ ਕਰਦਾ ਰਹੇ, ਅਤੇ ਹੀਰੇ ਵਾਲਾ ਸ਼ਾਇਦ ਜੇ ਇੱਕ ਮਹੀਨੇ ਵਿੱਚ ਇੱਕ ਹੀਰਾ ਵੇਚ ਲਵੇ ਤਾਂ ਉਹਦੇ ਨੂੰ ਵੱਧ ਕਮਾਈ ਕਰ ਜਾਂਦਾ ਹੈ। ਇਸੇ ਤਰ੍ਹਾਂ ਹੀ ਦੁਨੀਆਂ ਦੇ ਵਿੱਚ ਜਿਹੜੇ ਪਦਾਰਥ ਨੇ ਉਹ ਸਾਰੇ ਜਿਹੜੇ ਨੇ ਉਹ ਸੋਨੇ ਚਾਂਦੀ ਦੇ ਵਾਂਗ ਜਾਂ ਦੂਜੀਆਂ ਵਸਤੂਆਂ ਦੇ ਵਾਂਗ ਨੇ। ਕੁਝ ਜਿਹੜੇ ਵਪਾਰ ਨੇ ਜਿਹੜੇ ਬੇਈਮਾਨੀ ਵਾਲੇ ਉਹ ਕੋਲੇ ਦੀ ਤਰ੍ਹਾਂ ਹੈ, ਪਰ ਜਿਹੜਾ ਨਾਮ ਦਾ ਵਪਾਰ ਇਹ ਹੀਰੇ ਦੀ ਤਰ੍ਹਾਂ ਹੈ। ਕਿਉਂਕਿ ਜਦੋਂ ਮਨੁੱਖਾ ਜਨਮ ਨੂੰ ਆਪਾਂ ਬਾਣੀ ਦੇ ਵਿੱਚੋਂ ਗਿਆਨ ਲੈ ਕੇ ਸਮਝਾਂਗੇ ਤਾਂ ਫਿਰ ਇਹ ਮਨੁੱਖਾ ਜਨਮ ਵੀ ਇੱਕ ਹੀਰਾ ਜਨਮ ਹੈ। ਵੈਸੇ ਅਸੀਂ ਕਈ ਵਾਰ ਮਨੁੱਖਾ ਜਨਮ ਲੈ ਕੇ ਵੀ ਇਹਦੀ ਕੀਮਤ ਨਹੀਂ ਸਮਝਦੇ, ਇਹਦੀ ਕੀਮਤ ਨੂੰ ਜਾਣਦੇ ਨਹੀਂ। ਇਸ ਕਰਕੇ ਕਈ ਵਾਰ ਅਸੀਂ ਵਾਹਿਗੁਰੂ ਨਾਲ ਵੀ ਲੜਨਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਜ਼ਿੰਦਗੀ ਵਿੱਚ ਮਿਲਿਆ ਕੀ ਹੈ, ਤੁਸੀਂ ਦਿੱਤਾ ਕੀ ਹੈ। ਅਸੀਂ ਸ਼ਿਕਵੇ ਕਰਨ ਲੱਗ ਪੈਂਦੇ, ਉਲਾਮੇ ਦੇਣ ਲੱਗ ਪੈਂਦੇ ਹਾਂ। ਪਰ ਜੇਕਰ ਇਹ ਮਨੁੱਖਾ ਜੀਵਨ ਨੂੰ ਆਪਾਂ ਵੇਖਿਆ ਜਾਵੇ ਤਾਂ ਇਹ ਵੀ ਬਹੁਤ ਵੱਡਾ ਕੀਮਤੀ ਹੀਰਾ ਸਾਨੂੰ ਵਾਹਿਗੁਰੂ ਨੇ ਦਿੱਤਾ ਹੈ। ਰੱਬ ਨਾ ਕਰੇ ਇਸ ਜੀਵਨ ਨੂੰ ਕਿਤੇ ਹਸਪਤਾਲ ਦੇ ਵਿੱਚ ਚਲਾਉਣਾ ਪਵੇ ਨਾ ਸਾਨੂੰ ਕੁਝ ਕੁ ਦੇਣੀ ਅਤੇ ਘਰ ਬਾਰ ਸਾਰਾ ਕੁਝ ਮੁੱਧਾ ਹੋ ਜਾਂਦਾ ਹੈ ਕੁਝ ਦਿਨ ਚਲਾਉਣ ਵਾਸਤੇ। ਪਰ ਪਰਮਾਤਮਾ ਨੇ ਦੇਖੋ ਕਿੰਨੇ ਸਾਲ ਸਵੇਰ ਤੋਂ ਸ਼ਾਮ ਤੱਕ ਸਾਡੇ ਜੀਵਨ ਦੇ ਵਿੱਚ ਇਹ ਆਨੰਦਮਈ, ਖੁਸ਼ੀਆਂ ਖੇੜੇ ਵਾਲੀ, ਤੰਦਰੁਸਤੀ ਵਾਲੀ ਦਾਤ ਸਾਨੂੰ ਦੇ ਕੇ ਨਿਵਾਜਿਆ। ਆਪਾਂ ਦੇਖਦੇ ਹਾਂ ਨਾ ਜਿਨ੍ਹਾਂ ਨੂੰ ਕਿਤੇ ਥੋੜ੍ਹਾ ਜਿਹਾ ਵੀ ਸਮਾਂ ਕੋਈ ਢਿੱਲ ਮੱਠ ਆ ਜਾਵੇ, ਜੀਵਨ ਨੂੰ ਬੈਲੈਂਸ ਕਰਨ ਵਾਸਤੇ ਘਰ ਧੁੱਪ ਜਾਂਦੇ ਨੇ, ਘਰ ਮੂਧੇ ਹੋ ਜਾਂਦੇ ਨੇ, ਇਹ ਜੀਵਨ ਦੇ ਸਵਾਸ, ਇਹ ਜੀਵਨ ਨੂੰ ਬਚਾਉਣ ਦੇ ਵਾਸਤੇ। ਫਿਰ ਅਹਿਮੀਅਤ ਦਾ ਪਤਾ ਲੱਗਦਾ ਕਿ ਮਨੁੱਖਾ ਜੀਵਨ ਹੈ ਕੀ। ਇਸੇ ਕਰਕੇ ਸਤਿਗੁਰਾਂ ਨੇ ਸਮਝਾਇਆ ਕਿ ਹੀਰੇ ਦੀ ਜਨਮ, ਜਿਹੜਾ ਹੀਰੇ ਵਰਗਾ ਜਨਮ, ਇਹਦੀ ਕਦਰ ਜਿਸ ਮਨੁੱਖ ਨੂੰ ਹੋ ਜਾਂਦੀ ਉਹ ਫਿਰ ਸ਼ਿਕਵੇ ਨਹੀਂ ਕਰਦਾ, ਉਹ ਸ਼ੁਕਰਾਨੇ ਹੀ ਸ਼ੁਕਰਾਨੇ ਕਰਦਾ ਹੈ ਵਾਹਿਗੁਰੂ ਦੇ ਦਰ 'ਤੇ ਆ ਕੇ। ਉਹ ਇੱਕੋ ਹੀ ਗੱਲ ਕਹਿੰਦਾ ਹੈ ਕਿ ਵਾਹਿਗੁਰੂ ਜੀ ਤੁਹਾਡੇ ਹੁਕਮ ਦੇ ਵਿੱਚ, ਤੁਹਾਡੀ ਬਖਸ਼ਿਸ਼ ਦੇ ਨਾਲ ਅਸੀਂ ਚੰਗਾ ਖਾ ਰਹੇ ਹਾਂ, ਚੰਗਾ ਪਹਿਨ ਰਹੇ ਹਾਂ, ਚੰਗੇ ਘਰਾਂ ਦੇ ਵਿੱਚ ਰਹਿ ਰਹੇ ਹਾਂ, ਸਾਡੇ ਸਰੀਰ ਨੂੰ ਤੰਦਰੁਸਤੀ ਮਿਲੀ ਹੈ, ਉਹ ਸਾਰਾ ਕੁਝ

0: ਜਿਹੜਾ ਸ਼ੁਕਰਾਨੇ ਦੇ ਵਿੱਚ ਉਹ ਬਤੀਤ ਕਰਦਾ ਹੈ। ਅਤੇ ਸਤਿਗੁਰਾਂ ਨੇ ਸਮਝਾਇਆ ਸਾਨੂੰ ਫਿਰ ਇਸ ਹੀਰੇ ਦੀ, ਜਦੋਂ ਜਿਨ੍ਹਾਂ ਜੀਵਾਂ ਨੂੰ ਕੀਮਤ ਨਹੀਂ ਨਾ ਪਤਾ ਲੱਗਦਾ, ਫਿਰ ਸਤਿਗੁਰੂ ਜੀ ਚਾਹੇ ਉਹ ਸਰੀਰਕ ਜਾਮੇ ਵਿੱਚ ਸਮਝਾਉਂਦੇ ਰਹੇ ਨੇ, ਚਾਹੇ ਬਾਣੀ ਦੇ ਦੁਆਰਾ, ਗੁਰਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਨੇ। ਅੱਜ ਵੀ ਜਿੱਥੇ ਅਸੀਂ ਬਚਨ ਪੜ੍ਹਦੇ ਨਾ, ਜਿਨ੍ਹਾਂ ਮਨੁੱਖਾਂ ਨੂੰ ਹੀਰੇ ਜਨਮ ਦੀ ਕਦਰ ਨਹੀਂ ਹੈ, ਅਤੇ ਸਤਿਗੁਰੂ ਜੀ ਸਮਝਾਉਂਦੇ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉੱਥੇ ਹੀਰੇ ਵਰਗਾ ਜਨਮ ਸਤਿਗੁਰਾਂ ਨੇ ਕਿਹਾ ਹੈ, ਉਹ ਵੱਖਰੀ ਗੱਲ ਹੈ। ਅਸੀਂ ਇਸ ਹੀਰੇ ਨੂੰ ਪੱਥਰਾਂ ਦੇ ਮੁੱਲ 'ਤੇ ਵੇਚਣਾ ਹੈ, ਇਹਨੂੰ ਅਸੀਂ ਚੰਦ ਦਮੜਿਆਂ ਦੇ ਮੁੱਲ 'ਤੇ ਵੇਚਣਾ ਹੈ, ਜਾਂ ਪਰਮਾਤਮਾ ਦੇ ਨਾਮ ਰੂਪੀ ਹੀਰੇ ਦੇ ਨਾਲ ਅਸੀਂ ਇਹਦੀ ਕੀਮਤ ਵਧਾ ਕੇ ਇਹਨੂੰ ਪਰਮਾਤਮਾ ਦੇ ਦਰ 'ਤੇ ਵੇਚਣਾ ਹੈ। ਕਿਉਂਕਿ ਜਿੱਥੇ ਮਨੁੱਖਾ ਜਨਮ ਨੂੰ ਹੀਰਾ ਕਿਹਾ ਹੈ, ਉੱਥੇ ਪਰਮਾਤਮਾ ਦੇ ਨਾਮ ਨੂੰ ਵੀ ਹੀਰਾ ਕਿਹਾ ਹੈ। ਜਦੋਂ ਅਸੀਂ ਬਚਨ ਪੜ੍ਹਦੇ ਨਾ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਕੀਰਤਨ ਵੀ ਨਿਰਮੋਲਕ ਹੀਰਾ ਹੈ, ਅਤੇ ਇਸ ਨਾਮ ਰੂਪੀ ਹੀਰੇ ਦੇ ਨਾਲ ਜਦੋਂ ਅਸੀਂ ਮਨੁੱਖਾ ਜਨਮ ਹੀਰਾ ਬਣਾ ਕੇ ਭਗਤੀ ਦੇ ਦੁਆਰਾ ਸਵਾਰ ਲਵਾਂਗੇ, ਇਹਨੂੰ ਹੀਰਾ ਬਣਾ ਲਵਾਂਗੇ, ਇਹ ਹੀਰੇ ਮਨੁੱਖ ਦੀ ਕੀਮਤ ਪਵਾ ਲਵਾਂਗੇ ਪਰਮਾਤਮਾ ਦੇ ਦਰ 'ਤੇ, ਅਤੇ ਫਿਰ ਸਾਨੂੰ ਦੁਨੀਆ ਦੇ ਵਿੱਚ ਵੀ ਲੋਕ ਪਰਲੋਕ ਵਿੱਚ ਸਾਨੂੰ ਜ਼ਿੰਦਗੀ ਦੇ ਸਾਰੇ ਸੁੱਖ ਆਨੰਦ ਜਿਹੜੇ ਨੇ ਉਹ ਮਿਲ ਜਾਣਗੇ। ਅਗਰ ਜੇ ਇਹ ਮਨੁੱਖਾ ਜਨਮ ਹੀਰੇ ਦੀ ਅਸੀਂ ਅਹਿਮੀਅਤ ਨਾ ਜਾਣੀ, ਤਾਂ ਫਿਰ ਦੁਨੀਆ ਦੇ ਵਿੱਚ ਜਿਵੇਂ ਕਿਸੇ ਅਣਜਾਣ ਬੰਦੇ ਨੂੰ ਹੀਰਾ ਮਿਲ ਜਾਵੇ, ਉਹ ਉਹਦੀ ਕਦਰ ਨਹੀਂ ਪਾਉਂਦਾ, ਫਿਰ ਉਹ ਆਮ ਜਿਹਾ ਪੱਥਰ ਸਮਝ ਕੇ ਦੁਨੀਆ ਵਿੱਚ ਸੁੱਟ ਛੱਡਦਾ ਹੈ। ਅੱਜ ਇਸ ਕੋਹੀ ਨੂਰ ਹੀਰੇ 'ਤੇ ਸਾਡੀ ਕੌਮ ਫਖਰ ਕਰਦੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਦੇ ਕੋਲ, ਫਿਰ ਉਹਨਾਂ ਤੋਂ ਬਾਅਦ ਫਰੰਗੀਆਂ ਦੇ ਕੋਲ ਇੰਗਲੈਂਡ ਦੇ ਵਿੱਚ ਉਹ ਹੀਰਾ ਪਹੁੰਚਾਏ, ਅਤੇ ਉਹ ਜਿਨ੍ਹਾਂ ਜਿਨ੍ਹਾਂ ਨੂੰ ਪਹਿਲਾਂ ਕੀਮਤ ਦਾ ਪਤਾ ਨਹੀਂ ਸੀ, ਉਹਨਾਂ ਇੱਕ ਕੀਮਤੀ ਪੱਥਰ ਸਮਝ ਕੇ ਹੀ ਇਹਨੂੰ ਛੱਡਿਆ, ਪਰ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਫਿਰ ਉਹਨੂੰ ਸੰਭਾਲ ਲਿਆ ਉਸ ਵੇਲੇ। ਇਸੇ ਤਰ੍ਹਾਂ ਹੀ ਮਨੁੱਖਾ ਜਨਮ ਵੀ ਇੱਕ ਹੀਰੇ ਦੀ ਤਰ੍ਹਾਂ ਹੈ, ਅਤੇ ਜਿਹਨੂੰ ਇਸ ਗੱਲ ਦੀ ਅਹਿਮੀਅਤ ਸਤਿਗੁਰਾਂ ਦੇ ਬਚਨਾਂ ਦੇ ਦੁਆਰਾ ਹੋ ਜਾਂਦੀ ਹੈ, ਉਹ ਫਿਰ ਇਹ ਮਨੁੱਖਾ ਜਨਮ ਹੀਰੇ ਨੂੰ ਸੰਭਾਲਦਾ ਹੈ ਨਾਮ ਰੂਪੀ ਹੀਰੇ ਦੇ ਨਾਲ ਜੋੜ ਕੇ। ਅਤੇ ਸਤਿਗੁਰਾਂ ਨੇ ਸਾਨੂੰ ਤਾਂ ਹੀ ਇਹ ਸਮਝਾਇਆ ਸੀ ਜਪਜੀ ਸਾਹਿਬ ਜੀ ਦੇ ਅੰਦਰ ਵੀ ਨਾਮ ਦੇ ਵਪਾਰੀ ਜਿਹੜੇ ਨੇ ਉਹ ਵੀ ਹੀਰਾ ਮਨੁੱਖੀ ਜਨਮ ਦੇ ਵਿੱਚ ਆ ਕੇ ਦੇ ਵਪਾਰੀ ਬਣਦੇ ਨੇ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਹੈ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਫਿਰ ਇਸ ਸੰਸਾਰ ਵਿੱਚ ਉਹ ਨਾਮ ਵੀ ਅਮੁੱਲਕ ਹੈ, ਪਰਮਾਤਮਾ ਵੀ ਅਮੁੱਲਕ ਹੈ, ਇਹਨੂੰ ਖਰੀਦਣ ਵਾਲੇ ਨਾਮ ਰੂਪ ਵਪਾਰ ਨੂੰ ਕਰਨ ਵਾਲੇ ਵੀ ਅਮੁੱਲਕ ਹੋ ਜਾਂਦੇ ਨੇ। ਉਹ ਵਪਾਰੀ ਵੀ ਕੋਈ ਆਮ ਨਹੀਂ ਹੈ, ਕੋਈ ਚੋਰ ਡਾਕੂ ਵਿਭਚਾਰੀ ਨਾਮ ਦਾ ਵਪਾਰ ਨਹੀਂ ਕਰਦਾ, ਰੱਬ ਦੇ ਪਿਆਰੇ ਨਾਮ ਦਾ ਵਪਾਰ ਕਰਦੇ ਨੇ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਿ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਆ ਜਾਵੇ, ਉਹ ਨਾਮ ਰੂਪੀ ਹੀਰੇ ਦਾ ਵਪਾਰ ਜਦੋਂ ਕਰਦੇ, ਸੰਸਾਰ ਉਹਨਾਂ ਦਾ ਛੁੱਟ ਜਾਂਦਾ ਹੈ, ਸੰਸਾਰ ਦੇ ਰਸਾਂ ਤੋਂ, ਸੰਸਾਰ ਦੇ ਵਿਕਾਰਾਂ ਤੋਂ, ਬਰਿਆਈਆਂ ਤੋਂ ਉਹ ਉੱਪਰ ਉੱਠ ਜਾਂਦੇ ਨੇ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜ੍ਹਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਿ ਸੰਸਾਰੀ ਛੁੱਟਣ ਦਾ ਭਾਵ ਹੈ, ਰਹਿੰਦੇ ਉਹ ਸੰਸਾਰ ਵਿੱਚ ਨੇ, ਰਹਿੰਦੇ ਪਰਿਵਾਰ ਦੇ ਵਿੱਚ ਨੇ, ਪਰ ਪਰਮਾਤਮਾ ਦੇ ਨਾਲ ਉਹਨਾਂ ਦੀ ਸੁਰਤ ਜਦੋਂ ਜੁੜ ਜਾਂਦੀ, ਹਰ ਕੇ ਨਾਮ ਕੇ ਵਿਆਪਾਰੀ, ਉਹ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ, ਭਗਤੀ ਦੇ ਦੁਆਰਾ ਵੀ, ਧਰਮ ਦੇ ਦੁਆਰਾ ਵੀ, ਕਿਰਤ ਕਰਦਿਆਂ ਹੋਇਆਂ ਵੀ। ਉਹ ਕਿਰਤ ਨੂੰ ਵੀ ਧੰਦਾ ਨਹੀਂ ਬਣਨ ਦਿੰਦੇ, ਉਹ ਕਿਰਤ ਨੂੰ ਵੀ ਕਿਰਤ ਬਣਾ ਕੇ, ਕਿਰਤ ਨੂੰ ਵੀ ਧਰਮ ਬਣਾ ਲੈਂਦੇ, ਉਹ ਧੰਦੇ ਨੂੰ ਵੀ ਧਰਮ ਬਣਾ ਲੈਂਦੇ ਨੇ। ਭਾਵ ਕਿ ਉਹ ਕਿਰਤ ਕਰਦੇ ਹੋਏ ਵੀ ਉਹਦੇ ਵਿੱਚੋਂ ਵੀ ਧਰਮ ਕਮਾਈ ਜਾਂਦੇ ਨੇ, ਕਿਉਂਕਿ ਉਹ ਫਿਰ ਇਹ ਕਮਾਈ ਕਰਦੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਇਸ ਤਰ੍ਹਾਂ ਇਹ ਮਨੁੱਖਾ ਜਨਮ ਜਿਹਦੀ ਗੱਲ ਸਤਿਗੁਰਾਂ ਨੇ ਸਮਝਾਇਆ ਕਿ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਿਹੜੇ ਪਰਮਾਤਮਾ ਦੇ ਨਾਮ ਦੀ ਬੰਦਗੀ ਨਹੀਂ ਕਰਦੇ, ਸਰੀਰ ਉਹਨਾਂ ਦਾ ਵੀ ਇਹ ਸੰਸਾਰ ਤੋਂ ਚਲਿਆ ਜਾਣਾ ਹੈ, ਪਰ ਉਹ ਕੌਡੀਆਂ ਦੇ ਭਾਅ ਦੇ ਵਿੱਚ ਜਾਣਾ ਹੈ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਇਤਿਹਾਸ ਦੇ ਦੁਆਰਾ ਵੀ ਇਹ ਗੱਲ ਸਮਝਾਉਂਦੇ ਨੇ। ਜਦੋਂ ਪਟਨਾ ਸਾਹਿਬ ਦੀ ਧਰਤੀ ਦਾ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੇ ਜਾਂਦੇ ਨੇ, ਸਾਲ ਸਰਾਈ ਜੌਹਰੀ ਉੱਥੋਂ ਦਾ ਇੱਕ ਜਿਹੜਾ ਸ਼ਹਿਰ ਦਾ ਬੜਾ ਵੱਡਾ ਹੀਰਿਆਂ ਦਾ ਵਪਾਰੀ ਸੀ, ਅਤੇ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਈ ਲਾਲ ਕੋਈ ਹੀਰਾ ਜਿਹੜਾ ਇਤਿਹਾਸ ਵਿੱਚ ਲਿਖਦਾ ਹੈ, ਕਹਿੰਦੇ ਕਿ ਉਹ ਜਦੋਂ ਹੀਰਾ ਦਿੱਤਾ ਹੀ ਕਹਿਣ ਲੱਗੇ ਕਿ ਮੁੱਲ ਪਵਾ ਕੇ ਲਿਆਓ ਬਾਜ਼ਾਰ ਦੇ ਵਿੱਚੋਂ, ਭਾਈ ਮਰਦਾਨਾ ਜੀ ਨੂੰ ਕਿਹਾ, ਪਰ ਨਾਲ ਇਹ ਵੀ ਕਿਹਾ ਇਹਨੂੰ ਵੇਚਣਾ ਨਹੀਂ, ਕੇਵਲ ਮੁੱਲ ਪਵਾ ਕੇ ਲਿਆਉਣਾ, ਇਹਦੀ ਕੀਮਤ ਪਵਾ ਕੇ ਲਿਆਉਣੀ। ਹੁਣ ਜਿਨ੍ਹਾਂ ਨੂੰ ਨਹੀਂ ਸੀ ਪਤਾ, ਜੇ ਉਹ ਹਲਵਾਈ ਦੇ ਕੋਲ ਗਿਆ ਇਹ ਮਠਿਆਈਆਂ ਵਾਲੀ ਦੁਕਾਨ 'ਤੇ, ਉਹਨੇ ਕਹਿ ਦਿੱਤਾ ਵੀ ਭਾਈ ਇਹ ਮੇਰੇ ਕਿਸੇ ਕੰਮ 'ਤੇ ਹੈ ਨਹੀਂ, ਪੱਥਰ ਲੱਗਦਾ ਬੜਾ ਸੋਹਣਾ ਜਿਹਾ ਹੈ ਅਤੇ ਮੇਰੇ ਕਿਸੇ ਕੰਮ 'ਤੇ ਆਇਆ ਨਹੀਂ, ਪਰ ਜੇ ਤੈਨੂੰ ਕੋਈ ਲੋੜ ਹੈ ਤਾਂ ਥੋੜ੍ਹੀ ਬਹੁਤੀ ਮਠਿਆਈ ਮੈਂ ਦੇ ਦਿੰਦਾ ਇਹਦੇ ਤੋਂ, ਇਹ ਮੇਰੇ ਕੰਮ 'ਤੇ ਹੈ ਨਹੀਂ, ਚਲੋ ਇਹਨੂੰ ਭਾਰ ਤੋਲਣ ਦੇ ਵੱਟਿਆਂ ਦੇ ਕੰਮ ਲੈ ਆਵਾਂਗੇ ਜੇ ਕਿਤੇ ਆ ਗਿਆ ਤਾਂ। ਭਾਈ ਮਰਦਾਨਾ ਜੀ ਅੱਗੇ ਚਲੇ ਗਏ, ਫਿਰ ਕੱਪੜੇ ਵਾਲੀ ਦੁਕਾਨ 'ਤੇ ਗਏ, ਉਹ ਵੀ ਕਹਿਣ ਲੱਗੇ ਕਿ ਪੱਥਰ ਹੈ ਬੜਾ ਸੋਹਣਾ ਹੈ ਪਰ ਮੇਰੇ 'ਤੇ ਕਿਸੇ ਕੰਮ ਨਹੀਂ ਹੈ, ਅਗਰ ਤੁਹਾਨੂੰ ਕੋਈ ਥੋੜ੍ਹੇ ਬਹੁਤੇ ਕੱਪੜੇ ਦੀ ਲੋੜ ਹੈ ਅਤੇ ਇਸ ਕਰਕੇ ਤੁਸੀਂ ਇਹ ਪੱਥਰ ਨੂੰ ਵਿਖਾਇਆ ਮੈਨੂੰ, ਅਤੇ ਤੁਹਾਡੀ ਲੋੜ ਗਜ ਦੋ ਗਜ ਕੱਪੜਾ ਮੈਂ ਦੇ ਸਕਦਾ, ਇਹਦੇ ਤੋਂ ਜ਼ਿਆਦਾ ਕੁਝ ਨਹੀਂ ਦੇ ਸਕਦਾ। ਹੋਰ ਦੁਕਾਨਾਂ 'ਤੇ ਵੀ ਗਏ, ਸਾਰਿਆਂ ਨੇ ਜਦੋਂ ਇਹੀ ਜਵਾਬ ਦਿੱਤਾ, ਫਿਰ ਸਾਲ ਸਰਾਈ ਜੌਹਰੀ ਦੇ ਕੋਲ ਭਾਈ ਮਰਦਾਨਾ ਜੀ ਜਾਂਦੇ ਨੇ, ਕਿਉਂਕਿ ਉਹ ਹੀਰਿਆਂ ਦਾ, ਸੋਨੇ ਦਾ, ਪਾਰਸਾਂ ਦਾ, ਵਾਹਿਗੁਰੂ ਲਾਲਾਂ ਦਾ ਜਿਹੜਾ ਵਪਾਰ ਕਰਦਾ ਹੈ, ਬਹੁਤ ਤਗੜਾ ਵਪਾਰੀ ਹੈ। ਅਤੇ ਉਹਨੇ ਜਦੋਂ ਇਹ ਹੀਰੇ ਨੂੰ ਦੇਖਿਆ ਹੈ, ਦੇਖਦਿਆਂ ਸਾਰ ਹੀ ਉਹਨੇ, ਉਹਨਾਂ ਦਿਨਾਂ ਵਿੱਚ ਇਤਿਹਾਸ ਕਹਿੰਦਾ, ਉਹਨਾਂ ਦਿਨਾਂ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ, 100 ਰੁਪਈਆ ਜਿਹੜਾ ਸੀ ਉਹ ਜਦੋਂ ਪੈਸੇ ਦਿੱਤੇ, ਅਤੇ ਭਾਈ ਮਰਦਾਨਾ ਜੀ ਕਹਿੰਦੇ ਮੈਂ ਇਹ ਵੇਚਣਾ ਨਹੀਂ ਹੈ, ਮੈਂ ਸਿਰਫ ਇਹਦਾ ਮੁੱਲ ਪਵਾਉਣਾ ਹੈ। ਅਤੇ ਸਾਲ ਸਰਾਏ ਵੀ ਹੱਥ ਜੋੜ ਕੇ ਕਹਿਣ ਲੱਗਾ, ਭਲਿਆ ਮੁੱਲ ਮੈਂ ਵੀ ਨਹੀਂ ਇਹਦਾ ਦੇ ਰਿਹਾ, ਇਹਦਾ 100 ਰੁਪਈਆ ਮੁੱਲ ਨਹੀਂ ਹੈ, ਇਹ ਤਾਂ ਮੈਂ ਇੱਕ, ਤੂੰ ਬਹੁਤ ਕੀਮਤੀ ਜਿਹੜਾ ਰਤਨ ਮੈਨੂੰ ਲਿਆ ਕੇ ਦਿੱਤਾ ਹੈ, ਇਹਦੇ ਦਰਸ਼ਨ ਕਰਾਏ ਨੇ, ਇਹ ਇਹਦਾ ਤਾਂ ਮੁੱਲ ਹੀ ਬਹੁਤ ਆ, ਮੈਂ ਇਹਦਾ ਮੁੱਲ ਨਹੀਂ ਪਾ ਸਕਦਾ, ਇਹਦੀ ਤਾਂ ਕੀਮਤ ਹੀ ਬੜੀ ਹੈ, ਮੈਂ ਤਾਂ 100 ਰੁਪਈਆ ਸਿਰਫ ਇਸ ਕਰਕੇ ਦਿੱਤਾ ਵੀ ਐਡਾ ਕੀਮਤੀ ਰਤਨ ਤੂੰ ਮੈਨੂੰ ਅੱਜ ਜ਼ਿੰਦਗੀ ਵਿੱਚ ਵਿਖਾਇਆ, ਭਾਵੇਂ ਮੈਂ ਇਹਨਾਂ ਦਾ ਵਪਾਰ ਕਰਦਿਆਂ ਬੜੇ ਸਾਲ ਹੋ ਗਏ ਮੈਨੂੰ, ਪਰ ਇਹੋ ਜਿਹਾ ਕੀਮਤੀ ਰਤਨ ਮੈਂ ਨਹੀਂ ਵੇਖਿਆ, ਮੈਂ ਤਾਂ ਸਿਰਫ ਇਹ ਦਰਸ਼ਨ ਹੀ ਭੇਟਾ ਦੇ ਰਿਹਾ, ਤੁਸੀਂ ਦਰਸ਼ਨ ਕਰਵਾਏ ਆ, ਅਤੇ ਦੂਜੀ ਬੇਨਤੀ ਹੈ ਕਿ ਇਹ ਤੁਸੀਂ ਕਿਸੇ ਨੂੰ ਦੇ ਨਾ ਦਿਓ, ਹੈ ਬਹੁਤ ਕੀਮਤੀ ਹੈ, ਤੁਹਾਨੂੰ ਕੋਈ ਠੱਗ ਨਾ ਲਵੇ, ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਸੀ, ਉਹਨਾਂ ਤਾਂ ਨਹੀਂ ਤੁਹਾਡੇ ਕੋਲ ਲਿਆ, ਪਰ ਕਿਸੇ ਹੋਰ ਦੇ ਕੋਲ ਨਾ ਜਾਣਾ, ਕਿਉਂਕਿ ਇਮਾਨਦਾਰ ਸੀ ਉਹ ਸਾਲ ਸਰਾਈ ਜੌਹਰੀ, ਚਾਹੁੰਦਾ ਤਾਂ ਉਹ ਵੀ ਠੱਗ ਸਕਦਾ ਸੀ, ਪਰ ਇਤਿਹਾਸ ਦੇ ਵਿੱਚ ਇਹ ਗੱਲ ਆਈ ਵੀ ਪਰਮਾਤਮਾ ਅਤੇ ਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ, ਕਿਉਂਕਿ ਉਹ ਦੁਨਿਆਵੀ ਹੀਰੇ ਦੀ ਕੀਮਤ ਨੂੰ ਛੱਡ ਕੇ ਆਪਣੇ ਜੀਵਨ ਰੂਪੀ ਹੀਰੇ ਦੀ ਕੀਮਤ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਪਵਾਉਣੀ ਸੀ। ਉਹ ਸਾਲ ਸਰਾਈ ਵੀ ਨਹੀਂ ਸੀ ਜਾਣਦਾ ਵੀ ਜਿਹੜੀ ਅੱਜ ਉਹਨੂੰ ਦਾਤ, ਜਿਹੜੀ ਹੀ ਜਨਮ ਰੂਪੀ ਹੀਰੇ ਦੀ ਦਾ ਅੱਜ ਕੀਮਤ ਮਿਲਣੀ ਨਾ, ਗੁਰੂ ਨਾਨਕ ਸਾਹਿਬ ਜੀ ਕੋਲੋਂ ਗਿਆਨ ਮਿਲਦਾ ਹੈ, ਉਹਦੇ ਬਾਰੇ ਉਹ ਵੀ ਨਹੀਂ ਸੀ ਜਾਣਦਾ। ਹੁਣ ਭਾਈ ਮਰਦਾਨਾ ਜੀ ਜਦੋਂ ਵਾਪਸ ਆਏ ਨੇ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਸਾਰੀ ਗੱਲ ਦੱਸਦੇ ਪਏ ਨੇ, ਉਹਨੇ ਪੁੱਛਿਆ ਨਾ ਵੀ ਤੁਸੀਂ ਕੌਣ ਹੋ, ਤੇਰੇ ਕੋਲ ਕਿਵੇਂ ਆਇਆ, ਅਤੇ ਭਾਈ ਮਰਦਾਨਾ ਜੀ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਜੀ ਜਗਤ ਨੂੰ ਤਾਰਨ ਵਾਲੇ ਇਸ ਪਾਟਲੀ ਪੁੱਤਰ ਪਟਨੇ ਦੀ ਧਰਤੀ ਦੇ ਉੱਪਰ ਆਏ ਨੇ, ਅਤੇ ਮੈਂ ਉਹਨਾਂ ਦਾ ਸੇਵਕ ਹੈ, ਉਹਨਾਂ ਨੇ ਮੈਨੂੰ ਭੇਜਿਆ ਹੈ। ਪੁੱਛਿਆ ਵੀ ਕਿੱਥੇ, ਉਹਨਾਂ ਦੱਸਿਆ ਫਲਾਣੀ ਜਗ੍ਹਾ ਦੇ ਉੱਪਰ ਹੈ। ਫਿਰ ਉਹਦਾ ਅਧਰਕਾ ਜਿਹੜਾ ਨੌਕਰ ਸੀ ਸਾਲ ਸਰਾਏ ਜੌਹਰੀ ਦਾ, ਉਹ ਵੀ ਆਉਂਦਾ ਹੈ, ਫਿਰ ਸਾਲ ਸਰਾਏ ਵੀ ਆਉਂਦਾ ਹੈ, ਅਤੇ ਭਾਈ ਮਰਦਾਨਾ ਜੀ ਦੱਸਦੇ ਨੇ ਕਿ ਸਤਿਗੁਰੂ ਜੀ ਇਹੀ ਵਪਾਰੀ ਹੈ ਜਿਹਦੀ ਮੈਂ ਗੱਲ ਕਰ ਰਿਹਾ ਸਾਂ, ਵੀ ਜਿਹਨੂੰ ਇਸ ਹੀਰੇ ਦੀ ਕੀਮਤ ਦਾ ਪਤਾ ਸੀ, ਬਾਕੀ ਤਾਂ ਜਿਹੜੀ ਉਹਨਾਂ ਨੂੰ ਨਹੀਂ ਸੀ ਪਤਾ, ਕੋਈ ਮਠਿਆਈ ਦੇ ਰਿਹਾ ਸੀ, ਕੋਈ 2 ਗਜ ਕੱਪੜਾ ਦੇ ਰਿਹਾ ਸੀ, ਜਾਂ ਕੋਈ ਹੋਰ ਥੋੜ੍ਹੀਆਂ ਬਹੁਤੀਆਂ ਚੀਜ਼ਾਂ ਦੇ ਰਿਹਾ ਸੀ, ਪਰ ਇਹਨੇ 100 ਰੁਪਈਆ ਦੇ ਕੇ ਵੀ ਕਿਹਾ ਕਿ ਇਹਦੀ ਕੀਮਤ ਮੈਂ ਨਹੀਂ ਪਾ ਸਕਦੇ, ਦਰਸ਼ਨ ਹੀ ਭੇਟਾ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਫਿਰ ਪੁੱਛਦੇ ਨੇ ਉਹਨੂੰ, ਕਹਿਣ ਲੱਗੇ ਭਾਈ ਤੈਨੂੰ ਕਿਵੇਂ ਪਤਾ ਲੱਗਾ ਵੀ ਇਹ ਐਡਾ ਕੀਮਤੀ ਰਤਨ ਹੈ? ਕਹਿਣ ਲੱਗੇ ਮਹਾਰਾਜ ਮੇਰਾ ਵਪਾਰ ਹੀ ਇਹ ਹੈ, ਮੈਂ ਵਪਾਰ ਹੀ ਇਹਨਾਂ ਦਾ ਕਰਦਾ ਹੈ, ਮੈਂ ਪੱਥਰ ਦੀ ਅਤੇ ਹੀਰੇ ਦੀ ਕੀਮਤ ਨੂੰ ਪਰਖ ਨੂੰ ਜਾਣਦਾ ਹੈ, ਪੱਥਰਾਂ 'ਚੋਂ ਹੀਰੇ ਲੱਭਣੇ ਜਾਣਦਾ ਹੈ, ਪਰਖ ਕਰਨ ਦਾ ਹੁਨਰ ਹੈ ਮੇਰੇ ਕੋਲ। ਅਤੇ ਸਤਿਗੁਰੂ ਜੀ ਫਿਰ ਵੇਖਣ ਲੱਗੇ ਵੀ ਗੱਲ ਹੁਣ ਟਿਕਾਣੇ 'ਤੇ ਆ ਗਈ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਮੁਸਕਰਾਉਂਦਿਆਂ ਬੜੇ ਪਿਆਰ ਨਾਲ ਕਹਿੰਦੇ, ਸਾਲਸ ਰਾਏ ਸਾਰੀ ਉਮਰ ਪੱਥਰਾਂ 'ਚੋਂ ਹੀਰੇ ਲੱਭਦਾ ਰਵੇਂਗਾ ਕਿ ਜਾਂ ਜਨਮ ਰੂਪੀ ਹੀਰੇ ਦੀ ਵੀ ਕਿਸ ਸੰਭਾਲ ਕਰੇਗਾ? ਕਹਿਣ ਲੱਗੇ ਮਹਾਰਾਜ ਮੈਂ ਸਮਝਿਆ ਨਹੀਂ। ਸਤਿਗੁਰੂ ਜੀ ਕਹਿਣ ਲੱਗੇ ਮਨੁੱਖਾ ਜਨਮ ਵੀ ਹੀਰਾ ਹੈ ਅਤੇ ਇਹ ਐਵੇਂ ਦੁਨੀਆਂ ਦੇ ਪੱਥਰਾਂ ਦੇ ਵਿੱਚ ਹੀ ਨਾ ਸਵਾਸ ਗਵਾ ਛੱਡੀ, ਇਸ ਹੀਰੇ ਜਨਮ ਦੇ ਰਾਹੀਂ ਪਰਮਾਤਮਾ ਦੇ ਨਾਮ ਰੂਪੀ ਹੀਰੇ ਦਾ ਵਪਾਰ ਕਰ ਲਵੇਂਗਾ ਨਾ ਅਤੇ ਤੂੰ ਅਮੁੱਲ ਵਪਾਰੀ ਬਣ ਜਾਵੇਂਗਾ, ਤੂੰ ਉਸ ਦਰ ਘਰ ਦੇ ਵਿੱਚ ਪਹੁੰਚ ਜਾਵੇਂਗਾ ਜਿੱਥੇ ਦੁਨੀਆਂ ਦੇ ਧਨ ਦੀ ਕਿਸੇ ਦੀ ਵੀ ਕੋਈ ਜਿਹੜੀ ਇੰਨੀ ਤਾਕਤ ਨਹੀਂ ਉਹ ਤੇਰੀ ਕੀਮਤ ਨੂੰ ਪਾ ਸਕੇ। ਇਸੇ ਕਰਕੇ ਸਤਿਗੁਰਾਂ ਕਿਹਾ ਨਾ ਅਮੁੱਲ ਵਪਾਰੀਏ, ਪਰਮਾਤਮਾ ਦੇ ਨਾਮ ਦੇ ਵਪਾਰੀ ਜਿਹੜੇ ਅਮੁੱਲਕ ਨੇ, ਕਿਉਂਕਿ ਉਹ ਨਾਮ ਰੂਪੀ ਹੀਰੇ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਨੇ। ਅਤੇ ਜਿੱਥੋਂ ਆਪਾਂ ਬੇਨਤੀ ਆਰੰਭ ਕੀਤੀ ਕਿ ਉਹ ਜੁੜੇ ਜ਼ਰੂਰ ਨੇ ਉਹ ਨਾਮ ਰਸ ਦੇ ਨਾਲ, ਭਗਤੀ ਦੇ ਨਾਲ, ਬੰਦਗੀ ਦੇ ਨਾਲ, ਪਰ ਜੇ ਕਿਤੇ ਉਹ ਵੀ ਉਹਨਾਂ ਕੋਲ ਵੀ ਪੁੱਛੀਏ ਆਪਾਂ ਕਿ ਤੁਸੀਂ ਇੰਨਾ ਚਿਰ ਬੰਦਗੀ ਕੀਤੀ, ਨਾਮ ਦੇ ਰੰਗ ਵਿੱਚ ਰੰਗੇ ਹੋ, ਪਰਮਾਤਮਾ ਦੇ ਨਾਮ ਵਿੱਚ ਅੱਠੇ ਪੈਰ ਤੁਹਾਡੀ ਸੁਰਤ ਲੱਗੀ ਰਹਿੰਦੀ ਹੈ, ਅਤੇ ਸਾਨੂੰ ਇਹ ਦੱਸੋ ਕਿ ਪਰਮਾਤਮਾ ਵਾਹਿਗੁਰੂ ਦੀ ਵਡਿਆਈ, ਨਾਮ ਦੀ ਵਡਿਆਈ, ਪਰਮਾਤਮਾ ਦੀ ਵਡਿਆਈ, ਇਹਦੀ ਹੱਦ ਕਿੱਥੋਂ ਤੱਕ ਹੈ, ਇਹਦਾ ਪਾਰਾਵਾਰ ਕੀ ਹੈ, ਪੂਰੀ ਹਸਤੀ ਦਾ ਮੁਕੰਮਲ ਬਿਆਨ ਕਰੋ, ਕਿਉਂਕਿ ਤੁਸੀਂ ਬੜਾ ਲੰਬਾ ਸਮਾਂ ਹੋ ਗਿਆ ਭਗਤੀ ਕਰਦਿਆਂ, ਅਤੇ ਸਾਰੇ ਹੀ ਜਿਹੜੇ ਰੱਬ ਵਿੱਚ ਵਿਸ਼ਵਾਸ ਰੱਖ ਕੇ ਭਗਤੀ ਕਰਨ ਵਾਲੇ ਆ ਉਹ ਇੱਕੋ ਹੀ ਗੱਲ ਕਹਿਣਗੇ ਕਿ ਗਾ ਕੇ ਰਸ ਜਿੰਨਾ ਮਰਜ਼ੀ ਮਾਣ ਲਓ, ਪਰ ਇਹਨੂੰ ਜੇ ਬਿਆਨ ਕਰਨ ਲੱਗਾਂਗੇ ਤਾਂ ਬਿਆਨ ਨਹੀਂ ਕਰ ਸਕਦੇ। ਹੁਣ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਨਾਮ ਰਸ ਨੂੰ ਮਾਣਿਆ ਉਹਨਾਂ ਨੇ ਇਹ ਤਾਂ ਦੱਸ ਦਿੱਤਾ ਪਰਮਾਤਮਾ ਦਾ ਨਾਮ ਰਸ ਸਭ ਤੋਂ ਵੱਡਾ ਹੈ ਦੁਨੀਆਂ ਦੇ ਰਸਾਂ ਦੇ ਵਿੱਚੋਂ। ਜਦੋਂ ਬਾਬਾ ਫਰੀਦ ਜੀ ਦੇ ਅਸੀਂ ਬਚਨ ਪੜ੍ਹਦੇ ਨਾ ਅਤੇ ਬਾਬਾ ਫਰੀਦ ਜੀ ਵੀ ਸਲੋਕਾਂ ਦੇ ਅੰਦਰ ਦੱਸਦੇ ਨੇ ਦੁਨੀਆਂ ਦੀਆਂ ਮਿਠਾਸਾਂ ਦੀ ਗੱਲ ਕਰਦੇ ਹਾਂ, ਦੁੱਧ ਦੀ, ਮਿਸ਼ਰੀ ਦੀ, ਸ਼ੱਕਰ ਦੀ ਗੱਲ ਕਰਦੇ ਹਾਂ, ਸ਼ਹਿਦ ਦੀ ਗੱਲ ਕਰਦੇ ਹਾਂ, ਮੱਝ ਦੇ ਦੁੱਧ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਸਾਰੀਆਂ ਵਸਤੂਆਂ ਮਿੱਠੀਆਂ ਹੈ ਨਾ, ਮਾਝਾ ਦੁੱਧ ਵੀ ਮਿੱਠਾ ਹੁੰਦਾ ਹੈ, ਮਿਸ਼ਰੀ ਦੀ ਮਿਠਾਸ ਵੀ ਬਹੁਤ ਹੁੰਦੀ ਹੈ, ਸ਼ਹਿਦ ਦੀ ਮਿਠਾਸ ਵੀ ਆਪਣੀ ਹੈ। ਅਤੇ ਬਾਬਾ ਫਰੀਦ ਜੀ ਇਹਨਾਂ ਸਾਰੀਆਂ ਮਿਠਾਸਾਂ ਦਾ ਗੱਲ ਕਰਦਿਆਂ ਦੱਸਦੇ ਨੇ, ਤੱਤ ਦੱਸਦੇ ਨੇ, ਕਹਿਣ ਲੱਗੇ ਕਿ ਇਹ ਸਾਰੀਆਂ ਭਾਵੇਂ ਮਿਠਾਸਾਂ ਨੇ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਬਹੁਤ ਮਿੱਠੀਆਂ ਨਿਆਮਤਾਂ ਨੇ, ਪਰ ਪਰਮਾਤਮਾ ਦੇ ਨਾਮ ਦੀ ਮਿਠਾਸ ਦੇ ਬਰਾਬਰ ਨਹੀਂ ਹੈ, ਇਹ ਤੁਲ ਨਹੀਂ ਹੈ, ਉੱਥੇ ਇਹ ਉੱਥੋਂ ਤੱਕ ਨਹੀਂ ਪਹੁੰਚ ਸਕਦੀਆਂ। ਉਹਨਾਂ ਦੇ ਅਸੀਂ ਬਚਨ ਪੜ੍ਹਦੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੈ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਕਹਿਣ ਲੱਗੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਇਹ ਪੁੱਜਦੀਆਂ, ਵਾਹਿਗੁਰੂ ਜੀ ਇਹ ਨਿਆਮਤਾਂ ਭਾਵੇਂ ਤੁਸੀਂ ਬੜੀਆਂ ਮਿੱਠੀਆਂ ਦਿੱਤੀਆਂ ਨੇ ਸਾਨੂੰ। ਅਤੇ ਜਿਨ੍ਹਾਂ ਨੂੰ ਇਹ ਰਸ ਆ ਜਾਂਦਾ ਤੇ ਭਗਤ ਕਬੀਰ ਜੀ ਫਿਰ ਦੱਸਦੇ ਨੇ, ਕਹਿੰਦੇ ਉਹ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਜਾਂਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਜਾਂਦਾ ਹੈ। ਉੱਥੇ ਭਗਤ ਕਬੀਰ ਜੀ ਦੱਸਦੇ ਨੇ ਕਿ ਇਹ ਨਾਮ ਦਾ ਰਸ ਸਾਰਿਆਂ ਨੂੰ ਨਹੀਂ ਆਉਂਦਾ, ਇਹ ਜਦੋਂ ਨਾਮ ਦਾ ਰਸ ਇਹਨਾਂ ਦੁਨੀਆਂ ਦੇ ਰਸਾਂ ਤੋਂ ਆਪਾਂ ਉੱਪਰ ਉੱਠਦੇ ਨਾ, ਦੁਨੀਆਂ ਦੇ ਚਸਕੇ ਜਿਹਨੂੰ ਆਪਾਂ ਕਹਿ ਦਿੰਦੇ, ਪਦਾਰਥਾਂ ਦੇ, ਵਸਤੂਆਂ ਦੇ ਚਸਕੇ, ਕਿਉਂਕਿ ਚਸਕਾ ਕੇਵਲ ਖਾਣ ਦਾ ਹੀ ਨਹੀਂ ਹੁੰਦਾ, ਚਸਕਾ ਬੜੀ ਤਰ੍ਹਾਂ ਦਾ ਹੈ, ਕਿਸੇ ਨੂੰ ਸੁੰਦਰ ਪਹਿਰਾਵਾ ਪਹਿਨਣ ਦਾ ਚਸਕਾ ਹੈ, ਕਿਸੇ ਨੂੰ ਗਹਿਣਾ ਪਹਿਨਣ ਦਾ ਚਸਕਾ ਹੈ, ਕਿਸੇ ਨੂੰ ਨਿੰਦਿਆ ਦਾ ਚਸਕਾ ਹੈ, ਕਿਸੇ ਨੂੰ ਈਰਖਾ ਦਾ ਚਸਕਾ ਹੈ, ਕਿਸੇ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਚਸਕਾ ਹੈ। ਵੱਖ ਵੱਖ ਦੁਨੀਆਂ ਦੇ ਰਸ ਨੇ, ਕਈਆਂ ਨੂੰ ਕਈ ਜਗ੍ਹਾ 'ਤੇ ਘੁੰਮਣ ਦਾ, ਵੱਖ ਵੱਖ ਜਗ੍ਹਾ 'ਤੇ ਭ੍ਰਮਣ ਕਰਨ ਦਾ ਚਸਕਾ ਹੈ, ਕਈਆਂ ਨੂੰ ਕੁਰਸੀ ਦਾ ਚਸਕਾ ਹੈ, ਕਈਆਂ ਨੂੰ ਜਿਹੜਾ ਹੈ ਉਹ ਆਪਣੀ ਵਿੱਦਿਆ ਦੇ ਵਿੱਚ ਆਪਣੀ ਮਾਣ ਵਡਿਆਈ ਜਾਂ ਹੋਰ ਕਿਸੇ ਤਰ੍ਹਾਂ ਆਪਣੀ ਹਸਤੀ ਨੂੰ ਉੱਚੀਆਂ ਕਰਨ ਦਾ ਚਸਕਾ ਹੈ। ਇਸ ਤਰ੍ਹਾਂ ਦੁਨੀਆਂ ਦੇ ਬੜੇ ਰਸ ਨੇ ਅਤੇ ਭਗਤ ਕਬੀਰ ਜੀ ਦੱਸਦੇ ਜਿੰਨਾ ਚਿਰ ਇਹ ਦੁਨੀਆਂ ਦੇ ਰਸਾਂ ਦੇ ਨਾਲ ਅਸੀਂ ਰਵਾਂਗੇ, ਸੁਰਤ ਸਾਡੀ ਇੱਧਰ ਲੱਗੀ ਰਹੇਗੀ, ਉਹਨਾਂ ਚਿਰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਉਣਾ। ਜਦੋਂ ਇਹ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠਾਂਗੇ ਫਿਰ ਪਰਮਾਤਮਾ ਦੇ ਨਾਮ ਦਾ ਰਸ ਆਵੇਗਾ, ਅਤੇ ਜਿਨ੍ਹਾਂ ਨੂੰ ਇਹ ਰਸ ਆ ਗਿਆ ਫਿਰ ਪਰਮਾਤਮਾ ਦੇ ਨਾਮ ਦਾ ਇੱਕ ਵਾਰੀ, ਉਹਨੂੰ ਫਿਰ ਦੁਨੀਆਂ ਦੇ ਰਸ ਚੰਗੇ ਨਹੀਂ ਲੱਗਦੇ। ਪਹਿਲਾਂ ਤਾਂ ਦੁਨੀਆਂ ਦੇ ਰਸ ਚੰਗੇ ਲੱਗਦੇ ਨੇ ਅਤੇ ਪਰਮਾਤਮਾ ਨੂੰ ਭੁੱਲਦੇ ਨਾ ਅਸੀਂ, ਪਰ ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਫਿਰ ਦੁਨੀਆਂ ਦੇ ਰਸ ਜਿਹੜੇ ਉਹ ਫਿੱਕੇ ਲੱਗਣ ਲੱਗ ਪੈਂਦੇ ਨੇ, ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ। ਅਤੇ ਭਗਤ ਕਬੀਰ ਜੀ ਵੀ ਇਹ ਵੀ ਗੱਲ ਸਮਝਾਉਂਦੇ, ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ। ਜਦੋਂ ਦੁਨੀਆਂ ਵੱਲੋਂ ਨਿਰਸ ਹੋ ਜਾਈਏ, ਦੁਨੀਆਂ ਦੇ ਚਸਕਿਆਂ ਤੋਂ ਉੱਪਰ ਉੱਠ ਜਾਈਏ ਤਾਂ ਫਿਰ ਉਸ ਰਸ ਦੇ ਨਾਲ ਸਾਂਝ ਪੈ ਜਾਂਦੀ ਹੈ। ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛੱਡੈ ਉਹ ਰਸ ਆਵਾ। ਜਦੋਂ ਦੁਨੀਆਂ ਦੇ ਰਸ ਅਸੀਂ ਛੱਡਦੇ ਹਾਂ ਚਸਕਿਆਂ ਵਿਕਾਰਾਂ ਦੇ, ਫਿਰ ਉਹ ਪਰਮਾਤਮਾ ਦੇ ਨਾਮ ਦਾ ਰਸ ਆਉਂਦਾ ਹੈ। ਇਹ ਰਸ ਛੱਡੈ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਫਿਰ ਇਹ ਰਸ ਦੁਨੀਆਂ ਵਾਲਾ ਭਾਉਂਦਾ ਨਹੀਂ ਹੈ। ਅਤੇ ਜਦੋਂ ਇਸ ਤਰ੍ਹਾਂ ਦਾ ਇਹ ਰਸ ਆ ਜਾਂਦਾ ਇਹਨਾਂ ਸਤਿਗੁਰਾਂ ਦੇ ਬਚਨਾਂ ਦੇ ਦੁਆਰਾ, ਅਤੇ ਫਿਰ ਦੁਨੀਆਂ ਨੂੰ ਵੀ ਮਨੁੱਖ ਜਿਹੜਾ ਹੈ ਪੁਕਾਰ ਪੁਕਾਰ ਕੇ ਕਹਿੰਦਾ ਹੈ, ਕਹਿਣ ਲੱਗਾ ਕਿ ਭਾਈ ਜਿਵੇਂ ਅਸੀਂ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਗਏ ਹਾਂ, ਸਾਨੂੰ ਬੜਾ ਆਨੰਦ ਆਉਂਦਾ ਹੈ ਪਰਮਾਤਮਾ ਦੇ ਨਾਮ ਦੇ ਰਸ ਦੇ ਵਿੱਚ, ਅਤੇ ਤੁਹਾਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਇਹ ਨਾਮ ਦੇ ਰਸ ਵਿੱਚ ਆ ਜਾਓ, ਆ ਦੁਨੀਆਂ ਦੇ ਰਸਾਂ ਨੂੰ ਛੱਡ ਦਿਓ। ਉੱਥੇ ਆਪਾਂ ਬਚਨ ਪੜ੍ਹ, ਵਿਖੇ ਬਨ ਫੀਕਾ ਤਿਆਗ ਰੀ ਰਸ ਸਕੀਏ, ਨਾਮ ਮਹਾਰਸ ਪੀਓ। ਕਹਿਣ ਲੱਗੇ ਹੇ ਮੇਰੇ ਸਗਲੀ ਸਖੀ, ਮੇਰੇ ਸੱਜਣ ਮਿੱਤਰ, ਮੈਂ ਤੁਹਾਨੂੰ ਇਹ ਕਹਿੰਦਾ ਹੈ, ਵਿਖੇ ਬਨ ਫੀਕਾ ਤਿਆਗ ਰੀ ਸਕੀਏ, ਇਹ ਜਿਹੜਾ ਦੁਨੀਆਂ ਦਾ ਰਸ ਹੈ ਨਾ, ਇਹ ਜ਼ਹਿਰ ਰੂਪੀ ਹੈ, ਇਹਨੂੰ ਛੱਡ ਦਿਉ। ਲੱਗਦਾ ਤਾਂ ਮਿੱਠਾ ਹੈ ਪਰ ਇਹਨੂੰ ਛੱਡ ਦਿਉ, ਨਾਮ ਮਹਾਰਸ ਪੀਓ, ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਉਹ ਪੀਣਾ ਕਰੋ, ਉਹਦੇ ਨਾਲ ਸੁਰਤ ਜੋੜ ਲਵੋ। ਅਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਸੁਰਤ ਜੋੜ ਲਈ, ਜਿਨ੍ਹਾਂ ਜਿਨ੍ਹਾਂ ਨੇ ਵੀ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਨਾਮ ਦੇ ਰਸ ਦੇ ਨਾਲ ਸਾਂਝ ਪਾ ਲਈ, ਅਤੇ ਉਹਨਾਂ ਨੇ ਫਿਰ ਇਸ ਸੰਸਾਰ ਦੇ ਵਿੱਚ ਮਾਣ ਵਡਿਆਈ ਪਾ ਲਈ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਮ ਨੂੰ ਸੇਵਿਆ, ਉਹਨਾਂ ਨੂੰ ਜਦੋਂ ਰਸ ਆਉਣ ਲੱਗ ਪਿਆ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਗਏ, ਫਿਰ ਮਾਣ ਵਡਿਆਈ ਇਸ ਸੰਸਾਰ ਦੇ ਵਿੱਚ ਮਿਲਦੀ ਹੈ। ਪਰ ਜਿਹੜੀ ਆਪਾਂ ਪਹਿਲਾਂ ਗੱਲ ਆਰੰਭ ਕੀਤੀ, ਫਿਰ ਉਸੇ ਵੱਲ ਆਈਏ ਕਿ ਜਿਨ੍ਹਾਂ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ, ਉਹ ਨਾਮ ਦੇ ਰਸ ਦੇ ਗੁਣ ਤਾਂ ਦੱਸਦੇ ਨੇ ਕਿ ਉਹ ਮਿੱਠਾ ਹੈ, ਦੁਨੀਆਂ ਦੇ ਪਦਾਰਥਾਂ ਨਾਲੋਂ ਵੀ ਉੱਪਰ ਹੈ। ਜਿਹਨੂੰ ਰਸ ਆ ਜਾਂਦਾ ਉਹਨੂੰ ਦੁਨੀਆਂ ਦੇ ਰਸ ਭੁੱਲ ਜਾਂਦੇ ਨੇ, ਪਰ ਉਹ ਉਹਨਾਂ ਰਸਾਂ ਨੂੰ ਮੁਕੰਮਲ ਬਿਆਨ ਨਹੀਂ ਕਰ ਸਕਦੇ ਕਿ ਉਹ ਰਸ ਹੈ ਕਿੰਨਾ ਮਿੱਠਾ। ਭਾਵੇਂ ਇਹ ਉਦਾਹਰਨਾਂ ਬਾਬਾ ਫਰੀਦ ਜੀ ਨੇ ਵੀ ਦਿੱਤੀਆਂ, ਉਦਾਹਰਨਾਂ ਦੇ ਕੇ ਦੱਸਿਆ ਕਿ ਦੁੱਧ ਨਾਲੋਂ ਵੀ, ਸ਼ਹਿਦ ਨਾਲੋਂ ਵੀ, ਮਿਸ਼ਰੀ ਨਾਲੋਂ ਵੀ, ਇਸ ਸ਼ੱਕਰ ਨਾਲੋਂ ਵੀ ਮਿੱਠਾ ਹੈ, ਪਰ ਕਿੰਨਾ ਮਿੱਠਾ ਹੈ ਇਹਦੇ ਬਾਰੇ ਮੁਕੰਮਲਤਾ ਨਹੀਂ। ਕਿਉਂਕਿ ਜਦੋਂ ਭਗਤ ਕਬੀਰ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਅਤੇ ਭਗਤ ਕਬੀਰ ਜੀ ਨੂੰ ਆਪਾਂ ਬੇਨਤੀ ਕਰਾਂਗੇ ਕਿ ਤੁਹਾਡਾ ਜੀਵਨ ਤਾਂ ਬਹੁਤ ਉੱਚਾ ਹੈ ਭਗਤ ਜੀ, ਤੁਸੀਂ ਆਪ ਬਾਣੀ ਦੇ ਵਿੱਚ ਲਿਖਿਆ ਹੈ ਕਿ ਪਰਮਾਤਮਾ ਦੇ ਨਾਲ ਮਿਲ ਗਿਆ, ਪਰਮਾਤਮਾ ਨੇ ਆਪਣੇ ਸੰਘਾਸਨ 'ਤੇ ਜਿੱਥੇ ਉਹ ਬੈਠੇ ਨੇ ਮੈਨੂੰ ਵੀ ਉੱਥੇ ਬਿਠਾ ਲਿਆ, ਅਤੇ ਮੇਰਾ ਹੁਣ ਉਹਨਾਂ ਨਾਲ ਮਿਲਾਪ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਪਾਣੀ ਦੀ ਬੂੰਦ ਦਾ ਸਾਗਰ ਦੇ ਨਾਲ ਮੇਲ ਹੋ ਜਾਂਦਾ ਹੈ। ਹੁਣ ਪਾਣੀ ਦੀ ਬੂੰਦ ਆਪਾਂ ਸਾਗਰ 'ਚ ਮਿਲਾ ਦਈਏ, ਕੱਢ ਥੋੜ੍ਹੀ ਸਕਦੇ, ਉਹਦਾ ਰੂਪ ਹੋ ਜਾਂਦੀ। ਅਤੇ ਭਗਤ ਜੀ, ਜੇ ਤੁਹਾਡਾ ਜੀਵਨ ਏਡਾ ਵੱਡਾ ਹੈ, ਤੁਸੀਂ ਪਰਮਾਤਮਾ ਦੇ ਨਾਲ ਮਿਲੇ ਹੋ, ਅਤੇ ਫਿਰ ਪਰਮਾਤਮਾ ਦੇ ਰਸ ਦੀ ਮੁਕੰਮਲਤਾ ਸਾਨੂੰ ਦੱਸ ਦਿਓ ਕਿ ਰਸ ਦਾ ਪੈਮਾਨਾ ਕਿੰਨਾ ਕੁ ਵੱਡਾ ਹੈ, ਇਹ ਕਿੰਨਾ ਰਸ ਹੈ, ਇਹਦਾ ਹੱਦ ਬੰਨਾ ਤੁਸੀਂ ਦੱਸ ਦਿਓ ਨਾਮ ਰਸ ਦਾ। ਅਤੇ ਭਗਤ ਜੀ ਇੱਕ ਬੜੀ ਪਿਆਰੀ ਉਦਾਹਰਨ ਦੇ ਕੇ ਦੱਸਦੇ ਨੇ, ਕਹਿੰਦੇ ਭਾਈ ਕਦੀ ਗੂੰਗੇ ਨੂੰ ਜਿਹੜਾ ਬੋਲਦਾ ਨਾ ਹੋਵੇ ਉਹਨੂੰ ਗੁੜ ਖਵਾ ਕੇ, ਅਤੇ ਆਪਾਂ ਕਹੀਏ ਵੀ ਭਾਈ ਗੁੜ ਦਾ ਹੁਣ ਸਵਾਦ ਦੱਸ, ਮਿਠਾਸ ਦੱਸ ਵੀ ਇਹ ਕਿੰਨਾ ਕੁ ਮਿੱਠਾ ਹੈ, ਅਤੇ ਕਹਿਣ ਲੱਗੇ ਗੁੜ ਜਿੰਨਾ ਮਰਜ਼ੀ ਉਹਨੂੰ ਖਵਾ ਲਓ, ਪਰ ਉਹ ਗੂੰਗਾ ਵਿਚਾਰਾ ਦੱਸ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਸ਼ਬਦ ਹੀ ਕੋਈ ਨਹੀਂ ਹੁੰਦਾ ਉਹ ਮਿਠਾਸ ਨੂੰ ਦੱਸਣ ਦੇ ਵਾਸਤੇ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਦਾ ਰਸ ਜਿਨ੍ਹਾਂ ਨੂੰ ਆਉਂਦਾ ਹੈ ਉਹਨਾਂ ਦੀ ਜ਼ੁਬਾਨ ਗੂੰਗੇ ਵਰਗੀ ਹੋ ਜਾਂਦੀ, ਦੱਸ ਹੀ ਨਹੀਂ ਪਾਉਂਦੀ, ਜ਼ੁਬਾਨ ਦੇ ਵਿੱਚ ਸਮਰੱਥਾ ਹੀ ਇੰਨੀ ਨਹੀਂ ਹੈ ਕਿ ਉਸ ਨਾਮ ਰਸ ਦੀ ਉਹ ਮੁਕੰਮਲਤਾ ਬਾਰੇ ਦੱਸ ਸਕੇ। ਉੱਥੇ ਜਦੋਂ ਅਸੀਂ ਬਚਨ ਪੜ੍ਹੇ, ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਕਹਿੰਦੇ ਜਦੋਂ ਅਸੀਂ ਪੁੱਛ ਲਵਾਂਗੇ ਗੂੰਗੇ ਕੋਲੋਂ ਵਿਚਾਰਾ ਕੀ ਦੱਸੇਗਾ ਸਾਨੂੰ, ਉਹਨੂੰ ਪਤਾ ਉਹਦੇ ਜ਼ੁਬਾਨ 'ਚ ਤਾਕਤ ਹੀ ਇੰਨੀ ਨਹੀਂ ਹੈ ਕਿ ਉਹ ਬਿਆਨ ਕਰ ਸਕੇ। ਕਿਉਂਕਿ ਦੇਖੋ ਜਦੋਂ ਅਸੀਂ ਕਿਸੇ ਦਾ ਵੀ ਕਿਸੇ ਨਾਲ ਮੁਕਾਬਲਾ ਕਰਨਾ, ਕੰਪੈਰੀਜ਼ਨ ਕਰਨਾ, ਤਾਂ ਅਸੀਂ ਉੱਥੇ ਦੋ ਪੈਮਾਨੇ ਹੁੰਦੇ ਸਾਡੇ ਕੋਲ, ਇੱਕ ਜਿਹਦੀ ਤੁਲਨਾ ਅਸੀਂ ਜਿਹਦੇ ਨਾਲ ਕਰਨੀ। ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਤਾਂ ਹੈ ਹੀ ਕੋਈ ਨਹੀਂ, ਨਾ ਪਰਮਾਤਮਾ ਦੇ ਬਰਾਬਰ ਹੈ ਨਾ ਪਰਮਾਤਮਾ ਦੇ ਨਾਮ ਦੇ ਬਰਾਬਰ ਹੈ। ਜਦੋਂ ਅਸੀਂ ਪਰਮਾਤਮਾ ਜੀ ਬਾਰੇ ਪੜ੍ਹਦੇ ਅਤੇ ਸਤਿਗੁਰੂ ਸਮਝਾਉਂਦੇ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਇੱਕ ਓਅੰਕਾਰ, ਪਰਮਾਤਮਾ ਤਾਂ ਹੈ ਹੀ ਇੱਕ ਹੈ, ਉਹਦਾ ਨਾਮ ਵੀ ਇੱਕ ਹੈ, ਅਤੇ ਫਿਰ ਉਹਦਾ ਜਦੋਂ ਬਰਾਬਰ ਹੀ ਕੋਈ ਨਹੀਂ ਹੈ ਤਾਂ ਫਿਰ ਆਪਾਂ ਤੁਲਨਾ ਕਿਹਦੇ ਨਾਲ ਦੇਵਾਂਗੇ। ਦੁਨੀਆਂ ਦੇ ਰਸ ਜਿੰਨੇ ਵੀ ਰੱਖ ਲਵਾਂਗੇ ਉਹ ਸਾਰੇ ਇਕੱਠੇ ਕਰਕੇ ਵੀ ਉਹਦਾ ਮੁਕਾਬਲਾ ਨਹੀਂ ਹੋ ਸਕਦਾ, ਉਹਦੀ ਬਰਾਬਰਤਾ ਨਹੀਂ ਹੋ ਸਕਦੀ। ਅਤੇ ਇੱਕ ਹੋਰ ਬੜੀ ਪਿਆਰੀ ਉਦਾਹਰਨ ਦਿੱਤੀ ਹੈ ਸਤਿਗੁਰਾਂ ਨੇ, ਉੱਥੇ ਮਠਿਆਈ ਦੀ ਉਦਾਹਰਨ ਦਿੱਤੀ, ਜਿਵੇਂ ਭਗਤ ਕਬੀਰ ਜੀ ਨੇ ਗੁੜ ਦੀ ਉਦਾਹਰਨ ਦੇ ਕੇ ਦੱਸਿਆ ਨਾ ਕਿ ਜਿਹਦੇ ਕੋਲ ਸ਼ਬਦ ਨਹੀਂ ਵਿਚਾਰੇ ਕੋਲ, ਉਹ ਕਿਵੇਂ ਬਿਆਨ ਕਰੇ ਜ਼ੁਬਾਨ ਦੇ ਸ਼ਬਦਹੀਣਾ ਗੂੰਗਾ ਮਨੁੱਖ। ਅਤੇ ਸਤਿਗੁਰੂ ਜੀ ਇੱਕ ਹੋਰ ਉਦਾਹਰਨ ਦਿੰਦੇ ਨੇ, ਕਹਿੰਦੇ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੁਕੈ ਨਾ ਹੀ ਜੇ ਕੋ ਰੱਖੈ ਲੁਕਾਈ। ਹੁਣ ਜਦੋਂ ਨਾਮ ਰਸ ਦੀ ਗੱਲ ਚੱਲਦੀ ਹੈ ਤਾਂ ਗੁਰੂ ਸਾਹਿਬ ਜੀ ਉਦਾਹਰਨ ਦੇ ਕੇ ਦੱਸਦੇ ਨੇ, ਕਹਿੰਦੇ ਜਿਵੇਂ ਕੋਈ ਗੂੰਗਾ ਮਠਿਆਈ ਨੂੰ ਚੱਖਦਾ ਏ ਉਸ ਰਸ ਨੂੰ ਜਾਣਦਾ ਏ ਕਿ ਰਸ ਹੈ ਕਿੰਨਾ, ਲੇਕਿਨ ਬਿਆਨ ਨਹੀਂ ਕਰ ਸਕਦਾ। ਦੂਜੇ ਪਾਸੇ ਨਾਲ ਇਹ ਵੀ ਕਹਿੰਦੇ ਕਿ ਨਾਮ ਰਸ ਇੰਨਾ ਤਾਕਤ ਵਾਲਾ ਏ ਕਿ ਇਹਨੂੰ ਜੇ ਕੋਈ ਛੁਪਾਉਣ ਦਾ ਯਤਨ ਕਰੇ, ਲੁਕਾਉਣ ਦਾ ਯਤਨ ਕਰੇ ਤਾਂ ਲੁਕਾ ਵੀ ਨਹੀਂ ਸਕਦਾ। ਇਹ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਬੰਦਗੀ ਆ ਜਾਂਦੀ ਨਾ, ਉਹਨਾਂ ਦੀ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਸਾਨੂੰ ਜਿਹੜਾ ਪਰਮਾਤਮਾ ਮਿਲ ਗਿਆ ਹੈ। ਉਹ ਤਾਂ ਭਾਵੇਂ ਲੱਖਾਂ ਯਤਨ ਕਰਨ ਲੁਕਾਉਣ ਦੇ, ਪਰ ਚਿਹਰੇ ਦਾ ਜਲਾਲ, ਜੀਵਨ ਦੇ ਜਿਹੜੇ ਤਰੰਗਾਂ ਨੇ, ਜ਼ੁਬਾਨ ਦੇ ਰਸਨਾਂ ਦੇ ਬੋਲ ਉਹ ਦੱਸ ਦਿੰਦੇ ਨੇ ਕਿ ਪਰਮਾਤਮਾ ਦਾ ਨਾਮ ਇਹਦੇ ਅੰਦਰ ਹੈ, ਕਿਉਂਕਿ ਉਹਦੀ ਸ਼ਖਸੀਅਤ ਤੋਂ ਹੀ ਇੰਨਾ ਪ੍ਰਭਾਵ ਪੈ ਜਾਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹੈ ਤਾਂ ਉਹਨਾਂ ਨੇ ਵੀ ਇਹੀ ਗੱਲ ਸਮਝਾਈ ਹੈ ਨਾ ਕਿ ਇਹ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਦੱਸਣ ਦੀ ਲੋੜ ਨਹੀਂ ਪਈ, ਲੁਕਾਈ ਨੂੰ ਆਪ ਹੀ ਪਤਾ ਲੱਗ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਦੀ ਉਹ ਬਰਕਤ ਦੇ ਬਾਰੇ। ਅਤੇ ਹਰ ਕੋਈ ਜਿਹਨੇ ਵੇਖ ਲਿਆ, ਜਿਹਨੇ ਸੁਣ ਲਿਆ, ਉਹ ਸਾਰੇ ਹੀ ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਹੋ ਕੇ ਰਹਿ ਗਏ। ਇਸ ਕਰਕੇ ਰੱਬ ਦਾ ਪਿਆਰਾ ਭਗਤੀ ਕਰੇ, ਨਾਮ ਜਪੇ, ਅੰਦਰ ਨਾਮ ਦਾ ਰਸ ਟਿਕ ਜਾਵੇ, ਅਤੇ ਜੇ ਦੱਸਣ ਦਾ ਯਤਨ ਕਰੇ ਤਾਂ ਦੱਸ ਵੀ ਨਹੀਂ ਸਕਦਾ, ਜੇ ਲੁਕਾਉਣ ਦਾ ਯਤਨ ਕਰੇ ਤਾਂ ਲੁਕੋ ਵੀ ਨਹੀਂ ਸਕਦਾ। ਸਤਿਗੁਰਾਂ ਨੇ ਦੱਸਿਆ ਨਾਮ ਦਾ ਰਸ ਇਸ ਤਰ੍ਹਾਂ ਦਾ ਹੈ, ਅਤੇ ਜੇ ਕੋਈ ਇਹ ਦੱਸਣ ਦਾ ਯਤਨ ਕਰਦਾ ਹੈ ਨਾ ਕਿ ਮੈਂ ਦੱਸਦਾ ਹੈ ਨਾਮ ਦਾ ਰਸ ਕਿੰਨਾ ਕੁ ਹੁੰਦਾ ਹੈ, ਕਿੰਨਾ ਕੁ ਆਉਂਦਾ ਹੈ, ਅਤੇ ਸਤਿਗੁਰੂ ਜੀ ਕਹਿੰਦੇ ਉਹ ਵਿਅਰਥ ਆ, ਉਹਦੇ ਬੋਲ ਉਹ ਝੱਖ ਮਾਰ ਰਿਹਾ ਹੈ, ਕਿਉਂਕਿ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸਤਿਗੁਰਾਂ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਜੀ ਨੇ ਉਦਾਹਰਨਾਂ ਦੇ ਕੇ ਦੱਸਿਆ, ਕਹਿਣ ਲੱਗੇ ਭਾਈ ਜਿਨ੍ਹਾਂ ਦੀ ਤੁਸੀਂ ਭਗਤੀ ਕਰਦੇ ਹੋ ਨਾ, ਕਈ ਲੋਕ ਜਿਨ੍ਹਾਂ ਦੀ ਪੂਜਾ ਕਰਦੇ ਨੇ ਭਾਰਤ ਦੇ ਵਿੱਚ ਕਈ ਲੋਕ, ਅਤੇ ਜਿਨ੍ਹਾਂ ਦੀ ਪੂਜਾ ਕਰਦੇ ਨੇ ਕਹਿੰਦੇ ਉਹਨਾਂ ਨੇ ਵੀ ਪਰਮਾਤਮਾ ਦੀ ਭਗਤੀ ਜ਼ਰੂਰ ਕੀਤੀ, ਪਰ ਬਿਆਨ ਉਹ ਵੀ ਨਹੀਂ ਕਰ ਸਕੇ ਰੱਬ ਦੇ ਉਸ ਪਾਰਾਵਾਰ ਨੂੰ, ਪਰਮਾਤਮਾ ਦੇ ਨਾਮ ਦੇ ਪਾਰਾਵਾਰ ਨੂੰ, ਉਹਦੇ ਸਵਰੂਪ ਨੂੰ। ਭਗਤ ਕਬੀਰ ਜੀ ਨੇ ਪੁਰਾਣਕ ਜੋ ਉਦਾਹਰਨਾਂ ਲੈ ਕੇ ਸ਼ਬਦ ਦੇ ਅੰਦਰ ਦੱਸਿਆ, ਅਸੀਂ ਕਈ ਵਾਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਉਹ ਸ਼ਬਦ ਪੜ੍ਹਦੇ ਹਾਂ, ਸਰਵਣ ਕਰਦੇ ਹਾਂ। ਭਗਤ ਜੀ ਨੇ ਉਹਦੇ ਵਿੱਚ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਦੱਸਿਆ। ਭਗਤ ਕਬੀਰ ਜੀ ਨੇ ਉਹਨਾਂ ਦੇ ਜਦੋਂ ਅਸੀਂ ਬਚਨ ਪੜ੍ਹੇ, ਸਨਕ ਸਨਾਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਉੱਥੇ ਹੁਣ ਉਦਾਹਰਨਾਂ ਦਿੱਤੀਆਂ ਨੇ ਸਨਕ ਸਨਾਨੰਦ ਮਹੇਸ਼ ਸਮਾਨਾ। ਸਨਕ ਸਨਾਨੰਦ ਇਹ ਬ੍ਰਹਮਾ ਜੀ ਦੇ ਚਾਰ ਪੁੱਤਰਾਂ ਦਾ ਨਾਮ ਹੈ। ਸਨਕ ਸਨਾਨੰਦ, ਸਨਤ ਕੁਮਾਰ, ਇਸ ਤਰ੍ਹਾਂ ਇਹ ਜਿਹੜੇ ਚਾਰ ਪੁੱਤਰਾਂ ਦਾ ਨਾਮ ਇੱਕ ਹੋਰ ਹੈ। ਚਾਰ ਪੁੱਤਰਾਂ ਦਾ ਨਾਮ ਜਿਹੜਾ ਹੈ ਉਹਦੇ ਵਿੱਚੋਂ ਦੋ ਪੁੱਤਰਾਂ ਦਾ ਜ਼ਿਕਰ ਆਉਂਦਾ ਹੈ। ਭਗਤ ਜੀ ਨੇ ਕੀਤਾ ਸਨਕ ਸਨਾਨੰਦ ਭਾਵ ਬ੍ਰਹਮਾ ਜੀ ਦੇ ਪੁੱਤਰ, ਮਹੇਸ਼ ਸਮਾਨਾ, ਮਹੇਸ਼ ਦਾ ਭਾਵ ਹੈ ਸ਼ਿਵਜੀ ਜੀ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਸ਼ੇਖ ਨਾਗ ਬਾਰੇ ਵੀ ਅਸੀਂ ਹਿੰਦੂ ਲਿਖਤਾਂ ਦੇ ਵਿੱਚ ਪੜ੍ਹਦੇ ਹਾਂ ਕਿ ਭਗਵਾਨ ਵਿਸ਼ਨੂੰ ਨੂੰ ਛਾਂ ਕਰਨ ਵਾਲੇ, ਹਜ਼ਾਰ ਫੰਨਾਂ ਉਹਨਾਂ ਦੀਆਂ ਪੜ੍ਹਦੇ ਹਾਂ ਕਿ ਉਹ ਇੱਕ ਇੱਕ ਫੰਨ ਦੇ, ਇੱਕ ਇੱਕ ਮੂੰਹ ਦੇ ਨਾਲ ਨਿੱਤ ਨਵਾਂ ਨਾਮ ਉਹ ਪਰਮਾਤਮਾ ਦਾ ਜਪਦੇ ਆ। ਪਰ ਭਗਤ ਕਬੀਰ ਜੀ ਕਹਿੰਦੇ ਉਹਨਾਂ ਕੋਲੋਂ ਵੀ ਅੰਤ ਨਹੀਂ ਪਿਆ। ਸਨਕ ਸਨਾਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਫਿਰ ਅੱਗੇ ਜਾ ਕੇ ਉਦਾਹਰਨ ਦਿੱਤੀ, ਹਨੂੰਮਾਨ ਸਰ ਗਰੁੜ ਸਮਾਨਾ, ਸੁਰ ਨਰ ਨਰਪਤ ਗੁਣ ਨਹੀਂ ਜਾਣਾ। ਕਹਿਣ ਲੱਗੀ ਕਿ ਵੇਖੋ ਹਨੂੰਮਾਨ ਜੀ ਦਾ ਵੀ ਜੀਵਨ ਹਿੰਦੂ ਧਰਮ ਦੇ ਵਿੱਚ ਸਤਿਕਾਰ ਵਾਲਾ ਹੈ, ਕਿੰਨਾ ਉੱਚਾ ਜੀਵਨ ਹੈ। ਅਤੇ ਭਗਤ ਜੀ ਕਹਿਣ ਲੱਗੇ ਕਿ ਉਹਨਾਂ ਵੀ ਰਾਮ ਜੀ ਦੀ ਬੰਦਗੀ ਕੀਤੀ, ਬਹੁਤ ਉਚੇਰਾ ਜੀਵਨ ਉਹਨਾਂ ਨੇ ਵੀ ਜੀਵਿਆ, ਪਰ ਪਰਮਾਤਮਾ ਦੀ ਮੁਕੰਮਲਤਾ ਉਹਨਾਂ ਕੋਲੋਂ ਵੀ ਬਿਆਨ ਨਹੀਂ ਹੋ ਸਕਦੀ। ਗਰੁੜ ਸਮਾਨਾ, ਗਰੁੜ ਪੰਛੀ ਜਿਹਨੂੰ ਵਿਸ਼ਨੂੰ ਜੀ ਦੀ ਸਵਾਰੀ ਕਿਹਾ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ, ਕਿਉਂਕਿ ਉਦਾਹਰਨਾਂ ਆਈਆਂ ਅਤੇ ਇਹ ਸਾਂਝੀਆਂ ਕਰਨੀਆਂ ਬਣਦੀਆਂ ਨੇ। ਭਗਤ ਜੀ ਨੇ ਫਿਰ ਇਹ ਉਦਾਹਰਨਾਂ ਦੇ ਕੇ ਦੱਸਿਆ, ਕਹਿੰਦੇ ਦੇਖੋ ਭਾਵੇਂ ਉਹ ਵਿਸ਼ਨੂੰ ਜੀ ਦੀ ਸਵਾਰੀ ਹੈ, ਪੰਛੀਆਂ ਦੇ ਵਿੱਚੋਂ ਰਾਜਾ ਪੰਛੀ ਮੰਨਿਆ ਜਾਂਦਾ ਹੈ, ਪਰ ਪਰਮਾਤਮਾ ਦਾ ਅੰਤ ਉਹਦੇ ਕੋਲੋਂ ਵੀ ਨਹੀਂ ਪਾਇਆ ਜਾ ਸਕਿਆ। ਅੱਗੇ ਦੱਸਿਆ ਚਾਰ ਵੇਦ ਜਿਹੜੇ ਨੇ, ਚਾਰ ਵੇਦਾਂ ਦੀ ਗੱਲ ਆਈ, ਫਿਰ ਪੁਰਾਣਾਂ ਦੀ ਗੱਲ ਆਈ, ਫਿਰ ਉਹਨਾਂ ਦੇ ਵਿੱਚੋਂ ਵੀ ਕਹਿਣ ਲੱਗੇ ਕਿ ਗਿਆਨ ਬਹੁਤ ਹੈ। ਕਈ ਲੋਕ ਉਹਨਾਂ ਦੀ ਵਿਚਾਰ ਕਰਕੇ ਜਿਹੜਾ ਉੱਥੇ ਉਹ ਜ਼ਿਕਰ ਕਰਦੇ ਨੇ ਪਰਮਾਤਮਾ ਦੇ ਨਾਮ ਦਾ, ਪਰ ਇਹਨਾਂ ਵੇਦਾਂ ਨੂੰ, ਪੁਰਾਣਾਂ ਨੂੰ, ਗ੍ਰੰਥਾਂ ਨੂੰ ਲਿਖਣ ਵਾਲਿਆਂ ਵੀ ਧਰਮ ਦਾ ਗਿਆਨ ਬਹੁਤ ਲਿਖਿਆ, ਪਰ ਪਰਮਾਤਮਾ ਦਾ ਅੰਤ ਜਿਹੜਾ ਉਹ ਵੀ ਨਹੀਂ ਪਾ ਸਕੇ। ਚਾਰ ਵੇਦ ਅਰ ਸਿਮਰਤ ਪੁਰਾਣਾ, ਕਮਲਾ ਪਤ ਕਵਲਾ ਨਹੀਂ ਜਾਣਾ। ਕਮਲਾ ਪਤ ਦਾ ਭਾਵ ਹੈ, ਕਮਲਾ ਦਾ ਭਾਵ ਹੈ ਲਛਮੀ ਦੇਵੀ, ਉਹਦੇ ਪਤੀ ਵਿਸ਼ਨੂੰ ਜੀ। ਇੱਥੇ ਹੁਣ ਜ਼ਿਕਰ ਭਗਤ ਜੀ ਇਹ ਵੀ ਕਰਦੇ ਨੇ, ਕਹਿੰਦੇ ਕਮਲਾ ਪਤ ਭਾਵ ਹੈ ਕਿ ਕਮਲਾ ਪਤੀ ਵਿਸ਼ਨੂੰ ਜੀ ਅਤੇ ਉਹਦੀ ਪਤਨੀ ਲਛਮੀ, ਇਹਨਾਂ ਦੇ ਕੋਲੋਂ ਵੀ ਭੇਦ ਨਹੀਂ ਪਾਇਆ ਗਿਆ। ਅਤੇ ਜਿਹੜਾ ਪਿੱਛੇ ਆਪਾਂ ਪੜ੍ਹ ਕੇ ਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ, ਸੁਰਪਤ ਦਾ ਭਾਵ ਹੈ ਦੇਵਤਿਆਂ ਦੇ ਪਤੀ, ਦੇਵਤਿਆਂ ਦੇ ਆਗੂ ਇੰਦਰ ਦੇਵਤਾ, ਸੁਰਪਤ ਦਾ ਭਾਵ ਹੈ ਦੁਨਿਆਵੀ ਵੱਡੇ ਵੱਡੇ ਰਾਜੇ। ਹੁਣ ਇੱਥੇ ਵੇਖੋ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ ਕਿ ਚਾਹੇ ਦੁਨੀਆਂ ਦੇ ਰਾਜੇ ਨੇ, ਚਾਹੇ ਦੁਨੀਆਂ ਦੇ ਧਾਰਮਿਕ ਆਗੂ ਨੇ, ਭਗਤੀ ਕਰਕੇ ਉਹਨਾਂ ਨੇ ਜੀਵਨ ਉੱਚਾ ਕੀਤਾ, ਕੋਈ ਸ਼ੱਕ ਨਹੀਂ। ਸੰਸਾਰ ਉਹਨਾਂ ਦੀ ਭਗਤੀ ਤੋਂ, ਉਹਨਾਂ ਦੇ ਉਪਦੇਸ਼ ਤੋਂ ਸੇਧ ਲੈਂਦਾ ਹੈ, ਪੜ੍ਹਦਾ ਹੈ, ਕੋਈ ਸ਼ੱਕ ਨਹੀਂ। ਪਰ ਪਰਮਾਤਮਾ ਦੀ ਮੁਕੰਮਲਤਾ ਦੀ ਬਿਆਨ ਕਰਨ ਦੀ ਜਿੱਥੇ ਗੱਲ ਆਉਂਦੀ ਹੈ, ਭਗਤ ਜੀ ਕਹਿੰਦੇ ਬਿਆਨ ਉਹਨਾਂ ਕੋਲ ਵੀ ਮੁਕੰਮਲ ਨਹੀਂ ਹੋ ਸਕਿਆ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਦੋਂ ਬਚਨ ਪੜ੍ਹਦੇ ਹਾਂ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਅਸੀਂ ਰੋਜ਼ ਹੀ ਉਹਨਾਂ ਦੇ ਬਚਨ ਰਹਿਰਾਜ ਸਾਹਿਬ ਜੀ ਵਿੱਚ ਪੜ੍ਹਦੇ ਹਾਂ, ਅਤੇ ਉੱਥੇ ਵੀ ਸਤਿਗੁਰੂ ਸਮਝਾਉਂਦੇ ਨੇ, ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕਿ ਸਤਿਗੁਰੂ ਸਮਝਾਉਂਦੇ ਸੁਣ ਕੇ ਇੱਕ ਦੂਜੇ ਕੋ, ਮੈਂ ਵੀ ਕਹੀ ਜਾਂਦਾ ਪਰਮਾਤਮਾ ਵੱਡਾ, ਤੁਸੀਂ ਵੀ ਕਹੀ ਜਾਂਦੇ ਹੋ, ਸਾਰਾ ਸੰਸਾਰ ਹੀ ਕਹੀ ਜਾ ਰਿਹਾ ਪਰਮਾਤਮਾ ਵੱਡਾ ਹੈ। ਪਰ ਕਿੱਡਾ ਵੱਡਾ ਹੈ ਇਹਦੇ ਬਾਰੇ ਅਸੀਂ ਕੋਈ ਵੀ ਨਹੀਂ, ਮੈਂ ਬੋਲੀ ਜਾ ਰਿਹਾ, ਆਪ ਜੀ ਸੁਣੀ ਜਾ ਰਹੇ ਹੋ, ਪਰ ਮੁਕੰਮਲਤਾ ਸਾਨੂੰ ਵੀ ਪਤਾ ਹੀ ਨਹੀਂ ਕਿ ਪਰਮਾਤਮਾ ਕਿੱਡਾ ਵੱਡਾ ਹੈ। ਸਤਿਗੁਰੂ ਸਮਝਾਉਂਦੇ ਸੁਣ ਵੱਡਾ ਆਖੈ ਸਭ ਕੋਏ, ਸਾਰੇ ਵੱਡਾ ਕਹਿ ਰਹੇ ਹੈ, ਕੇਵਲ ਵੱਡਾ ਡੀਠਾ ਹੋਏ। ਉਹ ਪਰਮਾਤਮਾ ਜੀ ਕਿੱਡੇ ਵੱਡੇ ਨੇ ਇਹ ਤਾਂ ਡਿੱਠਿਆਂ ਵੇਖਿਆ ਹੀ ਪਤਾ ਲੱਗੇਗਾ ਨਾ ਕਿ ਪਰਮਾਤਮਾ ਦੀ ਹਸਤੀ ਕਿੱਡੀ ਵੱਡੀ ਹੈ। ਪਰ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦੱਸਣ ਦੋ ਮਾਂ ਪਿਰੀ। ਉਹ ਤਾਂ ਅੱਖਾਂ ਹੀ ਨਹੀਂ ਸਾਡੇ ਕੋਲ ਹੈਗੀਆਂ, ਭਾਵੇਂ ਦੇਖਣਾ ਇਹਨਾਂ ਅੱਖਾਂ ਰਾਹੀਂ ਹੈ ਪਰ ਅੱਖਾਂ ਦੇ ਵਿੱਚ ਉਹ ਤਾਕਤ ਹੀ ਨਹੀਂ, ਜਿਵੇਂ ਗੂੰਗੇ ਕੋਲ ਜ਼ੁਬਾਨ ਦੇ ਵਿੱਚ ਤਾਕਤ ਹੀ ਨਹੀਂ ਉਹ ਮਠਿਆਈ ਦਾ ਗੁੜ ਦਾ ਰਸ ਦੱਸ ਸਕੇ। ਸਾਡੀਆਂ ਅੱਖਾਂ ਦੇ ਵਿੱਚ ਉਹ ਤਾਕਤ ਹੀ ਨਹੀਂ ਕਿ ਪਰਮਾਤਮਾ ਦੇ ਨਾਮ ਦਾ ਚਲਕਾਰਾ ਦੇਖ ਸਕੇ, ਕਿਉਂਕਿ ਇਹ ਤਾਂ ਅੱਖੀਆਂ ਜਿਹੜੀਆਂ ਨੇ ਇਹ ਤਾਂ ਸੰਸਾਰ ਵਿੱਚ, ਮਾਫ ਕਰਨਾ ਬਹੁਤਿਆਂ ਦੀ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬੜੇ ਬੜੀਆਂ ਰੰਗੀਆਂ ਰੂਹਾਂ ਵੀ ਹੈ ਨੇ ਜਿਹੜੀਆਂ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਦੇ ਗੁਰੂ ਦੇ ਦੀਦਾਰ ਕਰਦੀਆਂ ਨੇ, ਪਰ ਬਹੁਤ ਗਿਣਤੀ ਜਿਹੜੀ ਹੈ ਉਹਨਾਂ ਦੇ ਤਾਂ ਅੰਦਰ ਸਰੀਰ ਭਾਵੇਂ ਸਾਰਾ ਹੀ ਕਮਜ਼ੋਰ ਹੋ ਜਾਵੇ, ਸਰੀਰ ਸਾਥ ਨਾ ਦੇਵੇ, ਅੱਖਾਂ 'ਤੇ ਫਿਰ ਵੀ ਵਿਕਾਰਾਂ ਦੀ ਬੁਰਿਆਈ ਦੀ ਮੈਲ ਅੰਦਰ ਖਿੱਚੀ ਆਉਂਦੀਆਂ ਨੇ। ਸਵੇਰ ਤੋਂ ਸ਼ਾਮ ਤੱਕ ਚੰਗਾ ਕੁਝ ਵੇਖਣ ਨੂੰ ਜੀ ਨਹੀਂ ਕਰਦਾ ਅਤੇ ਮਾੜੇ ਨੂੰ ਵਲ ਭੰਨ ਕੇ ਵੀ ਜਾਣ ਨੂੰ ਦਿਲ ਕਰਦਾ, ਜਿੱਥੇ ਕੋਈ ਕੁਫਰ ਹੋ ਰਿਹਾ ਹੋਵੇ ਉਹਨੂੰ ਅਸੀਂ ਵੇਖ ਲਈਏ। ਇਹ ਸੰਸਾਰ ਦੇ ਵਿੱਚ ਸਾਡੇ ਅੰਗਾਂ ਦਾ ਸੁਭਾਅ ਬਣ ਗਿਆ ਹੈ। ਕੰਨ ਦੇ ਵਿੱਚ ਬੋਲ ਬਾਣੀ ਦੇ ਪੈ ਰਹੇ ਹੋਣ ਸਾਨੂੰ ਚੰਗਾ ਨਹੀਂ ਲੱਗਣਾ, ਪਰ ਜੇ ਕਿਤੇ ਕਬੋਲ ਕਿਤੇ ਤੁਰੇ ਜਾਂਦੇ ਆ ਵੀ ਜੇ ਸੁੱਤੇ ਪਿਆ ਵੀ ਕੰਨਾਂ 'ਚ ਆਵਾਜ਼ ਆਵੇ ਉੱਠ ਕੇ ਬਾਹਰ ਆਈਦਾ ਕਿ ਦੇਖ ਲਈਏ ਕੌਣ ਗਾਲੀ ਗਲੋਚ ਕਰ ਰਿਹਾ ਅਤੇ ਕੌਣ ਮਾੜੇ ਬੋਲ ਬੋਲ ਰਿਹਾ ਹੈ, ਕਿਉਂਕਿ ਕੰਨਾਂ ਨੂੰ ਰਸ ਉਹ ਪੈ ਗਿਆ ਨਾ। ਭਾਵੇਂ ਕਿ ਗੁਰਬਾਣੀ ਦੇ ਅੰਦਰ ਸਤਿਗੁਰੂ ਦੇ ਇੱਕ ਪਾਵਨ ਸ਼ਬਦ ਦੇ ਦੁਆਰਾ ਸਾਨੂੰ ਅਰਦਾਸ ਕਰਨ ਵਾਸਤੇ ਕਿਹਾ ਪਰਮਾਤਮਾ ਦੇ ਦਰ 'ਤੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਭਾਵੇਂ ਉੱਥੇ ਕਿਹਾ ਏ ਵਾਹਿਗੁਰੂ ਮੇਰੇ ਕੰਨਾਂ ਨੂੰ ਇਹੋ ਜਿਹੇ ਮਾੜੇ ਬੋਲਣਾ ਸੁਣਨ ਨੂੰ ਮਿਲਣ, ਇਹੋ ਜਿਹਾ ਮੇਰੇ 'ਤੇ ਸਮਾਂ ਨਾ ਆਵੇ, ਮੈਂ ਇਹਨਾਂ ਕੰਨਾਂ ਦੇ ਨਾਲ ਮਾੜੇ ਬੋਲ ਸੁਣਾ। ਪਰ ਕੀ ਕਰੀਏ, ਦੁਨੀਆਂ ਦੇ ਵਿੱਚ ਰਸ ਹੀ ਕੰਨਾਂ ਨੂੰ ਜਿਹੜਾ ਇਸ ਪਾਸੇ ਪੈ ਗਿਆ। ਇੱਕ ਕਵੀ ਨੇ ਤਾਂ ਬੜਾ ਸੋਹਣਾ ਲਿਖਿਆ, ਕਹਿੰਦੇ ਨਾਮ ਜਪਣ ਕੋ ਜਿਹਬਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ, 24,000 ਸਵਾਸ ਬੰਦੇ ਦੇ ਜਾਂਦੇ ਮੋਲ ਨਾ ਥੀਵੈ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੈ। ਕਹਿਣ ਲੱਗੇ ਕਿ ਦੇਖੋ 24,000 ਸਵਾਸ ਅਸੀਂ ਜ਼ਰੂਰ ਕਹਿੰਦੇ ਹਾਂ, ਪਰ ਕਹਿੰਦੇ ਕਦੋਂ ਹਾਂ, ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਜੀ, ਅਸੀਂ ਪਾਠ ਕਰਾਂਗੇ ਅਤੇ 24,000 ਸਵਾਸ ਸਾਡੇ ਬਤੀਤ ਹੋਣਗੇ। ਉਹ ਉਨ੍ਹਾਂ ਚਿਰ ਹੀ ਜਿੰਨਾ ਚਿਰ ਅਸੀਂ ਬਾਣੀ ਪੜ੍ਹਦੇ ਹਾਂ, ਪਰ ਉੱਦਾਂ ਦੇਖੀਏ 24,000 ਸਵਾਸ ਦਾ ਕਿਹਨੂੰ ਕਿਹਨੂੰ ਖਿਆਲ ਹੈ। ਸਾਨੂੰ ਬਹੁਤਿਆਂ ਨੂੰ ਨਹੀਂ ਖਿਆਲ ਇਸ ਗੱਲ ਦਾ ਕਿ 24,000 ਸਵਾਸ ਮੰਨ ਵੀ ਲਈਏ ਅਸੀਂ ਕਿ ਦਿਨ ਦੇ ਦਿਨ ਰਾਤ ਵਿੱਚ ਅਸੀਂ 24 ਘੰਟਿਆਂ 'ਚ ਲੈਂਦੇ ਹਾਂ। ਤੋ ਕਵੀ ਨੇ ਫਿਰ ਉਦਾਹਰਣ ਦੇ ਕੇ ਦੱਸਿਆ, ਕਹਿੰਦੇ ਇੱਕ ਇੱਕ ਸਵਾਸ ਜਿਹੜਾ ਹੈ ਨਾ ਇਹ ਬੜਾ ਕੀਮਤੀ ਹੈ, ਲੱਖਾਂ ਰੁਪਈਆਂ ਨਾਲ ਵਾਪਸ ਨਹੀਂ ਆਉਂਦਾ। ਆਪਾਂ ਕਹੀਏ ਨਾ ਡਾਕਟਰ ਨੂੰ ਕਿ ਆਹ ਜਿਹੜੇ ਸਵਾਸ ਕਿਸੇ ਦੇ ਵਾਪਸ ਲਿਆ ਦਿਉ, ਕਿੰਨੇ ਇੱਕ ਇੱਕ ਸਵਾਸ ਦਾ ਅਸੀਂ ਕਰੋੜ ਕਰੋੜ ਰੁਪਈਆ ਵੀ ਦੇ ਦਿੰਦੇ ਹਾਂ। ਉਹ ਕਹਿੰਦੇ ਮੇਰੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਉੱਥੇ ਸਵਾਸ ਜਿਹੜੇ ਲੈ ਕੇ ਆਉਣਾ ਉਹ ਵੀ ਡਾਕਟਰ ਦੇ ਇੱਕ ਹੱਥ ਦੇ ਵੱਸ 'ਚ ਨਹੀਂ ਰਹਿੰਦਾ। ਅਤੇ ਕਵੀ ਇਸੇ ਕਰਕੇ ਕਹਿੰਦਾ ਹੈ ਕਿ ਇਹ ਜਿਹੜਾ ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ, ਲੱਖਾਂ ਦੇ ਨਾਲ ਵੀ ਇਹ ਸਵਾਸ ਨਹੀਂ ਸਾਡੇ ਵਾਪਸ ਆ ਸਕਦੇ। ਅਤੇ ਫਿਰ ਅੱਗੇ ਸਾਨੂੰ ਇਹ ਸਮਝਾਇਆ, ਕਹਿੰਦੇ ਕਿ ਜਿਹਦੇ 24,000 ਸਵਾਸ ਬੰਦੇ ਦੇ ਦੁਨੀਆ ਵਿੱਚ ਵਿਅਰਥ ਜਾ ਰਹੇ ਨੇ, ਸੋ ਬੰਦਾ ਕਿਉਂ ਜੀਵੇ, ਉਹ ਕਿੱਦਾਂ ਜੀਵੇਗਾ, ਉਹਨੂੰ ਜਿਸ ਬੰਦੇ ਕੋਲ ਇਤਨਾ ਘਾਟਾ, ਜਿਹਨੂੰ ਰੋਜ਼ ਦਾ 24,000 ਸਵਾਸ ਘਾਟਾ ਪੈ ਰਿਹਾ ਹੈ, ਵਿਅਰਥ ਜਾ ਰਿਹਾ ਹੈ। ਆਪਾਂ ਦੇਖੀਏ ਪੈਸੇ ਵਾਲੇ ਪਾਸੇ 'ਤੇ ਥੋੜ੍ਹਾ ਜਿਹਾ ਘਾਟਾ ਪੈ ਜਾਵੇ, ਸਾਡੀ ਰੋਟੀ ਛੁੱਟ ਜਾਂਦੀ, ਨੀਂਦ ਛੁੱਟ ਜਾਂਦੀ ਹੈ, ਪਰ ਕਦੀ ਸਵਾਸਾਂ ਵਾਲੇ ਪਾਸੇ ਵੀ ਵੇਖੀਏ ਕਿ ਇਹ ਤਾਂ ਕਰੋੜਾਂ ਤੋਂ ਵੀ ਮਹਿੰਗੇ ਨੇ, ਇੱਕ ਇੱਕ ਕਰੋੜ ਤੋਂ ਵੀ ਮਹਿੰਗਾ ਸਵਾਸ ਹੈ, ਤਾਂ ਫਿਰ ਇਹਦੀ ਸੰਭਾਲ ਕਿਉਂ ਨਹੀਂ ਅਸੀਂ ਕਰਦੇ, ਇਹਦੇ 'ਤੇ ਅਸੀਂ ਚਿੰਤਾ ਕਿਉਂ ਨਹੀਂ ਕਰਦੇ ਕਿ ਸਾਡੇ ਅੱਜ 24,000 ਸਵਾਸ ਵਿਅਰਥ ਚਲੇ ਗਏ। ਸਾਨੂੰ ਤਾਂ ਫਿਰ ਉਹ ਇੱਕ ਇੱਕ ਸਵਾਸ ਦਾ ਜਿਹੜਾ ਉਹਦੀ ਕੀਮਤ ਜਿਹੜੀ ਹੈ ਉਹ ਜਾਣਨੀ ਪਵੇਗੀ ਨਾ, ਅਤੇ ਇਹ ਜਾਣਨੀ ਉਦੋਂ ਜਾ ਸਕਦੀ ਹੈ ਜਦੋਂ ਅਸੀਂ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕਰਾਂਗੇ। ਅਤੇ ਸਤਿਗੁਰੂ ਨੇ ਫਿਰ ਤਾਂ ਹੀ ਸਮਝਾਇਆ ਕਿ ਇਹਨਾਂ ਅੰਗਾਂ ਨੂੰ, ਅੱਖਾਂ ਨੱਕ ਕੰਨ, ਗੁਰੂ ਅਮਰਦਾਸ ਮਹਾਰਾਜ ਜੀ ਨੇ ਤਿੰਨ ਇਕੱਲੇ ਇਕੱਲੇ ਅੰਗਾਂ ਦੀ ਗੱਲ ਕੀਤੀ ਆਨੰਦ ਸਾਹਿਬ ਜੀ ਦੇ ਅੰਦਰ, ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ, ਸਾਡੇ ਕੰਨਾਂ ਨੂੰ ਕਿਹਾ ਹੈ ਕਿ ਕੰਨੋ ਤੁਹਾਨੂੰ ਸੱਚ ਸੁਣਨ ਵਾਸਤੇ ਭੇਜਿਆ ਹੈ ਸੰਸਾਰ ਵਿੱਚ ਪਰਮਾਤਮਾ ਨੇ, ਅਤੇ ਤੁਸੀਂ ਕੁਫਰ ਸੁਣਦੇ ਪਏ ਹੋ। ਇਹ ਨੇਤਰੋ ਮੇਰੋ ਹਰ ਤੁਮੇ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਫਿਰ ਨੇਤਰਾਂ ਨੂੰ ਇਹ ਗੱਲ ਕਹੀ ਹੈ ਕਿ ਤੁਹਾਡੇ ਵਿੱਚ ਪਰਮਾਤਮਾ ਨੂੰ ਤੱਕਣ ਦੀ ਜੋਤ ਜਿਹੜੀ ਪੈਦਾ ਕਰਕੇ ਦਿੱਤੀ ਹੈ, ਭੇਜਿਆ ਤੁਹਾਨੂੰ ਕਿ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਨੂੰ ਤੱਕਣਾ ਹੈ। ਅਤੇ ਕਹਿੰਦੇ ਤੁਸੀਂ ਵਾਸ਼ਨਾ ਨੂੰ ਤੱਕੀ ਜਾ ਰਹੇ ਹੋ, ਬੁਰਿਆਈਆਂ ਨੂੰ ਤੱਕੀ ਜਾ ਰਹੇ ਹੋ। ਫਿਰ ਜਦੋਂ ਰਸਨਾ ਦੀ ਗੱਲ ਕੀਤੀ, ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ ਤੇਰੀ ਪਿਆਸ ਨਾ ਜਾਏ, ਫਿਰ ਉੱਥੇ ਵੀ ਦੱਸਿਆ ਹੈ ਕਿ ਰਸਨਾ ਤੇਰਾ ਕੰਮ ਕੀ ਸੀ, ਤੂੰ ਤਾਂ ਇਸ ਦੁਨੀਆ ਵਿੱਚ ਦੋ ਕੰਮ ਕਰਨੇ ਸੀ, ਇੱਕ ਤਾਂ ਪਰਮਾਤਮਾ ਦੇ ਨਾਮ ਨੂੰ ਗਾਉਣਾ, ਨਾਮ ਦੇ ਰਸ ਨੂੰ ਗਾਇਨ ਕਰਨਾ ਜ਼ੁਬਾਨ ਨੇ, ਅਤੇ ਦੂਜਾ ਜਿਹੜਾ ਇਹ ਜੀਵਨ ਨੂੰ ਜਿਉਂਦਾ ਰੱਖਣ ਵਾਸਤੇ ਖਾਣਾ ਜਿਹੜਾ ਸੀ ਉਹ ਖਾਣਾ, ਉਹਨੂੰ ਤਾਕਤ ਜਿਹੜੀ ਅੰਦਰ ਪਹੁੰਚਾਉਣ ਦਾ ਕੰਮ ਕਰਨਾ। ਪਰ ਕਹਿਣ ਲੱਗੇ ਇਹ ਵੀ ਇਕੱਲੀ ਤ੍ਰਿਸ਼ਨਾ ਵਾਲੇ ਪਾਸੇ ਲੱਗ ਗਈ, ਇਹਨੇ ਉਹ ਯੋਗ ਖਾਣਾ ਜਿਹੜਾ ਭਗਤੀ ਵਾਲੇ ਪਾਸੇ ਜੋੜੇ ਉਹ ਵੀ ਖਾਣਾ ਛੱਡਤਾ, ਅਤੇ ਭਗਤੀ ਵਾਲੇ ਗਾਇਨ ਜਿਹੜੇ ਸੀ ਉਹ ਵੀ ਛੱਡ ਦਿੱਤੇ, ਬੁਰੇ ਬੋਲ ਜਿਹੜੇ ਸੀ ਇਹਨੇ ਰਸਣਾ ਨੇ ਉਹ ਗਾਉਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਸਾਨੂੰ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਇਹ ਸਮਝਾਇਆ ਕਿ ਉਸ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਗਾਇਨ ਕਰਨਾ ਹੈ, ਅਤੇ ਨਾਲ ਬਾਣੀ ਵਿੱਚ ਇਹ ਵੀ ਦੱਸਿਆ ਕਿ ਅਸੀਂ ਇਸ ਪਾਸੇ ਨਹੀਂ ਜੀਵਨ ਲਾ ਦੇਣਾ ਕਿ ਅਸੀਂ ਕੇਵਲ ਪਰਮਾਤਮਾ ਦੀ ਹਸਤੀ ਲੱਭਣ ਤੁਰ ਪਈਏ ਕਿ ਪਰਮਾਤਮਾ ਵਾਹਿਗੁਰੂ ਜੀ ਕਿੱਡੇ ਵੱਡੇ ਨੇ, ਅਸੀਂ ਤਾਂ ਸਿਰਫ ਗਾਇਨ ਗਾ ਕੇ ਉਹਦੇ ਗੁਣਾਂ ਨੂੰ ਗਾ ਕੇ ਉਹ ਪਾਰਾਵਾਰ ਬੇਸ਼ੁਮਾਰ ਬੇਅੰਤ ਪਰਮਾਤਮਾ ਨੂੰ ਗਾ ਕੇ ਆਪਣੇ ਸਵਾਸ ਨੂੰ ਆਪਣੇ ਜੀਵਨ ਨੂੰ ਸਫਲਿਆਂ ਕਰਨਾ ਹੈ। ਜੇ ਅਸੀਂ ਅੰਤ ਪਾਉਣ ਵਾਲੇ ਪਾਸੇ ਤੁਰ ਪਏ ਤਾਂ ਭਗਤ ਕਬੀਰ ਜੀ ਨੇ ਤਾਂ ਉਦਾਹਰਨਾਂ ਦੇ ਕੇ ਦੱਸ ਦਿੱਤਾ ਹੈ ਸਾਨੂੰ ਕਿ ਜਿਨ੍ਹਾਂ ਨੂੰ ਲੋਕ ਧਾਰਮਿਕ ਆਗੂ ਕਰਕੇ ਪੂਜਦੇ ਨੇ ਅੰਤ 'ਤੇ ਉਹਨਾਂ ਦੇ ਕੋਲੋਂ ਵੀ ਨਹੀਂ ਪਾਇਆ ਗਿਆ। ਆਪਾਂ ਇੱਕ ਹੋਰ ਬਚਨ ਪੜ੍ਹਦੇ ਨਾ, ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ੁਰ ਪਾਰ ਬ੍ਰਹਮ ਬੇਅੰਤ। ਕਹਿਣ ਲੱਗੇ ਕਿ ਚਾਰ ਵੇਦ ਵੀ ਜਿਹੜੇ ਨੇ ਨਾ ਉਹ ਵੀ ਉੱਥੇ ਨਹੀਂ ਉਸ ਪਾਰਾਵਾਰ ਨੂੰ ਜਾਣ ਸਕੇ। ਬ੍ਰਹਮੇ ਨਹੀਂ ਜਾਣੇ ਭੇਦ, ਬ੍ਰਹਮਾ ਜੀ ਜਿਹਨੂੰ ਸ੍ਰਿਸ਼ਟੀ ਦਾ ਕਰਤਾ ਹਿੰਦੂ ਧਰਮ ਵਿੱਚ ਮੰਨਿਆ ਹੈ, ਕਹਿੰਦੇ ਉਹ ਵੀ ਭੇਦ ਨੂੰ ਨਹੀਂ ਜਾਣ ਸਕਿਆ। ਅਵਤਾਰ ਨਾ ਜਾਣੇ ਅੰਤ, ਜਿੰਨੇ ਅਵਤਾਰ ਆਏ ਨੇ ਇਸ ਦੁਨੀਆਂ ਵਿੱਚ ਉਹ ਵੀ ਪਰਮਾਤਮਾ ਦੇ ਅੰਤ ਬੇਅੰਤ ਨੂੰ ਬਿਆਨ ਨਹੀਂ ਕਰ ਸਕੇ, ਕਿਉਂਕਿ ਪਰਮੇਸ਼ੁਰ ਪਾਰ ਬ੍ਰਹਮ ਬੇਅੰਤ, ਅੰਤ ਹੀ ਕੋਈ ਨਹੀਂ ਉਸ ਮਾਲਕ ਦਾ, ਉਹਦੀਆਂ ਤੇ ਦਾਤਾਂ ਦਾ ਹੀ ਕੋਈ ਅੰਤ ਨਹੀਂ ਹੈ। ਕਿੰਨੇ ਯੁਗਾਂ ਤੋਂ ਸੰਸਾਰ ਪੈਦਾ ਹੋ ਕੇ ਖਾ ਰਿਹਾ ਹੈ, ਦਾਤਾਂ ਨੂੰ ਹੰਢਾ ਰਿਹਾ ਹੈ, ਫਿਰ ਵੀ ਉਹ ਦਾਤਾਂ ਦੇ ਕੋਈ ਕਿਸੇ ਪਾਸਿਓਂ ਕਮੀ ਨਹੀਂ ਹੈ। ਦੁਨੀਆਂ ਦੇ ਵਿੱਚ ਮਨੁੱਖ ਦੇ ਸਰੀਰ ਜਿਹੜੇ ਉਹ ਜਰਜਰੇ ਹੋ ਜਾਂਦੇ ਨੇ ਦਾਤਾਂ ਭੋਗ ਭੋਗ ਕੇ, ਖਾਂਦਿਆਂ ਖਾਂਦਿਆਂ ਮੁੱਖ ਘਟਾ ਪਹਿਨਾਉਂਦਿਆਂ ਸਭ ਅੰਗ, ਸਾਡੇ ਸਰੀਰ ਜਿਹੜਾ ਇਸ ਦੁਨੀਆਂ ਵਿੱਚ ਪੈਦਾ ਹੋ ਕੇ ਖਤਮ ਹੋ ਜਾਂਦਾ, ਪਰ ਉਹਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ। ਇਸ ਕਰਕੇ ਸਤਿਗੁਰਾਂ ਦੇ ਜਿਹਦੇ ਬੋਲ ਅਸੀਂ ਬਾਣੀ ਵਿੱਚ ਵਿਚਾਰੇ ਨੇ, ਇਸੇ ਤਰ੍ਹਾਂ ਭਾਈ ਗੁਰਦਾਸ ਜੀ ਵੀ ਅੱਜ ਦੀ ਪੌੜੀ ਦੇ ਅੰਦਰ ਉਹੀ ਗੱਲ ਸਮਝਾਉਂਦੇ ਨੇ ਕਿ ਗੁਰਮੁਖ ਜਿਹੜਾ ਗੁਰੂ ਦੀ ਅਗਵਾਈ ਦੇ ਵਿੱਚ ਚੱਲਦਾ ਏ, ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਨੂੰ ਜਪ ਕੇ ਪਿਰਮਰਸ, ਪਿਰਮਰਸ ਦਾ ਭਾਵ ਹੁੰਦਾ ਪ੍ਰੇਮ ਰਸ, ਜਿਹੜਾ ਪਰਮਾਤਮਾ ਦੀ ਭਗਤੀ ਦਾ ਰਸ। ਕਹਿੰਦੇ ਪਰਮਾਤਮਾ ਦੀ ਭਗਤੀ ਦਾ ਰਸ ਗੁਰੂ ਦਾ ਸਿੱਖ ਗੁਰੂ ਦੇ ਰਾਹੀਂ ਆਪਣੀ ਰਸਨਾ ਅਤੇ ਤਨ ਮਨ ਦੇ ਵਿੱਚ ਲੈ ਆਉਂਦਾ ਏ, ਭਗਤੀ ਦੇ ਰਸ ਨੂੰ ਜੀਵਨ ਦਾ ਆਧਾਰ ਬਣਾ ਲੈਂਦਾ ਏ, ਪਰ ਉਹਨੂੰ ਬਿਆਨ ਨਹੀਂ ਕਰ ਸਕਦਾ। ਜਿਵੇਂ ਹੁਣੇ ਗੂੰਗੇ ਦੀ ਗੱਲ ਕੀਤੀ ਕਿ ਮਠਿਆਈ ਖਾ ਕੇ ਗੁੜ ਖਾ ਕੇ ਨਹੀਂ ਬਿਆਨ ਕਰ ਸਕਦਾ, ਇਸੇ ਤਰ੍ਹਾਂ ਹੀ ਜੋ ਭਾਈ ਗੁਰਦਾਸ ਜੀ ਵੀ ਸਮਝਾ ਰਹੇ ਨੇ ਉਹ ਵਿਚਾਰਨ ਦਾ ਯਤਨ ਕਰੀਏ। ਭਾਈ ਸਾਹਿਬ ਜੀ ਦੀ ਰਚਨਾ ਦੇ ਬੋਲ ਨੇ, ਗੁਰਮੁਖ ਸੁਖ ਫਲ ਪਿਰਮ ਰਸ ਕਿਉਂ ਆਖ ਵਖਾਣਾ, ਕਿ ਗੁਰਮੁਖ ਜੋ ਪਰਮਾਤਮਾ ਦੇ ਸੁਖ ਫਲ ਪਰਮਾਤਮਾ ਦੇ ਨਾਮ ਰਸ ਨੂੰ ਚੱਖਦਾ ਏ, ਬੰਦਗੀ ਕਰਦਾ ਏ, ਬੰਦਗੀ ਦਾ ਰਸ ਮਾਣਦਾ ਏ, ਕਿਉਂ ਆਖ ਵਖਾਣੇ, ਉਹ ਕਿਵੇਂ ਦੱਸ ਸਕਦਾ ਏ ਵੀ ਪਰਮਾਤਮਾ ਦੇ ਨਾਮ ਦਾ ਰਸ ਇਸ ਤਰ੍ਹਾਂ ਦਾ ਏ। ਉੱਥੇ ਫਿਰ ਕਹਿੰਦੇ ਰਸਣਾ ਦੇ ਵਿੱਚ ਉਹ ਬੋਲ ਖਤਮ, ਤਾਕਤ ਖਤਮ ਹੋ ਜਾਂਦੀ ਹੈ, ਉਹ ਬਿਆਨ ਕਰਨ ਵਾਸਤੇ ਦੁਨੀਆਂ ਦੇ ਸ਼ਬਦ ਹੀ ਕੋਈ ਨਹੀਂ ਹੈ। ਸੁਣ ਸੁਣ ਆਖਣੇ ਆਖਣਾ ਉਹ ਸਾਊ ਨਾ ਜਾਣਾ, ਪਰ ਜੇ ਕੋਈ ਕਵੇ ਕਿ ਮੈਂ ਦੱਸ ਸਕਦਾ ਪਰਮਾਤਮਾ ਦੇ ਨਾਮ ਦਾ ਰਸ ਕਿੱਡਾ ਵੱਡਾ ਏ, ਕਿੰਨੀ ਬੇਅੰਤਤਾ ਏ, ਉਹਦਾ ਆਕਾਰ ਮੈਂ ਦੱਸ ਸਕਦਾ ਏ, ਤੇ ਭਾਈ ਗੁਰਦਾਸ ਜੀ ਕਹਿੰਦੇ ਯਕੀਨ ਜਾਣਿਓ ਉਹਨੂੰ ਫਿਰ ਰਸ ਆਇਆ ਹੀ ਨਹੀਂ ਹੈ। ਸੁਣ ਸੁਣ ਆਖਣੇ ਆਖਣਾ, ਜਿਹੜਾ ਵਿਖਿਆਨ ਕਰਨ ਲੱਗ ਪਵੇ ਨਾ ਕਿ ਪਰਮਾਤਮਾ ਦੇ ਨਾਮ ਦਾ ਰਸ ਇਸ ਤਰ੍ਹਾਂ ਦਾ ਏ, ਬਿਆਨ ਕਰਨ ਲੱਗ ਪਵੇ, ਤੇ ਭਾਈ ਜੀ ਸਮਝਾਉਂਦੇ ਉਹ ਸਾਊ ਨਾ ਜਾਣੇ। ਸਾਊ ਦਾ ਭਾਵ ਸਵਾਦ ਰਸ, ਕਹਿੰਦੇ ਉਹਨੂੰ ਅਸਲ ਵਿੱਚ ਆਇਆ ਨਹੀਂ ਸਵਾਦ, ਜੇ ਤਾਂ ਆਇਆ ਹੁੰਦਾ ਫਿਰ ਉਹ ਦੱਸ ਹੀ ਨਹੀਂ ਸੀ ਸਕਦਾ। ਇਹਦਾ ਭਾਵ ਕਿ ਉਹ ਢੌਂਗ ਰਚ ਰਿਹਾ ਏ, ਉਹ ਦੱਸਣ ਦਾ ਯਤਨ ਕਰ ਰਿਹਾ ਏ ਕਿ ਪਰਮਾਤਮਾ ਦਾ ਰਸ ਇੰਨਾ ਏ। ਕਹਿੰਦੇ ਉਹ ਤਾਂ ਪਰਮਾਤਮਾ ਬੇਅੰਤ ਹੈ ਅਤੇ ਇਹ ਅੰਤ ਦੇ ਵਿੱਚ ਸੀਮਾ ਵਿੱਚ ਰਹਿਣ ਵਾਲਾ ਮਨੁੱਖ ਕਿਵੇਂ ਬਿਆਨ ਕਰ ਸਕਦਾ ਏ। ਜਦੋਂ ਅਸੀਂ ਇੱਕ ਹੋਰ ਬਚਨ ਮੁੱਖ ਵਾਕ ਦੇ ਰੂਪ ਅੰਦਰ ਪੜ੍ਹਦੇ ਹਾਂ ਅਤੇ ਉੱਥੇ ਵੀ ਸਤਿਗੁਰੂ ਜੀ ਸਮਝਾਉਂਦੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਨ। ਉੱਥੇ ਵੀ ਸਤਿਗੁਰਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਪਰਮਾਤਮਾ ਦੇ ਗੁਣ, ਰਸਾਂ ਦੇ ਮਾਲਕ ਦੇ ਗੁਣ ਗਾ ਕੇ ਅਸੀਂ ਦੁੱਖ ਤੇ ਖਤਮ ਕਰ ਸਕਦੇ ਹਾਂ, ਜੀਵਨ ਵਿੱਚ ਖੁਸ਼ੀਆਂ ਲੈ ਆ ਸਕਦੇ ਹਾਂ। ਪਰ ਜਦੋਂ ਅਸੀਂ ਇੱਕ ਹੋਰ ਬਚਨ ਪੜ੍ਹਦੇ, ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇ ਰੁਅੰਤ ਨ ਕਿਨ ਹੀ ਲਹੀ ਹੈ। ਕਿਉਂਕਿ ਸਾਡੇ ਕੋਲ ਤੇ ਜ਼ਬਾਨ ਹੀ ਇੱਕ ਹੈ ਅਤੇ ਵਾਹਿਗੁਰੂ ਜੀ ਤੁਹਾਡੇ ਤੇ ਗੁਣ ਹੀ ਬੇਸ਼ੁਮਾਰ ਬੇਅੰਤ ਸੁਆਮੀ, ਤੁਸੀਂ ਤੇ ਬੇਸ਼ੁਮਾਰ ਹੋ, ਬੇਅੰਤ ਗੁਣਾਂ ਦੇ ਮਾਲਕ ਹੋ, ਤੇਰੋ ਅੰਤ ਨਾ ਕਿਨ ਹੀ ਲਹੀ ਹੈ। ਕਿਸੇ ਕੋਲੋਂ ਵੀ ਤੁਹਾਡਾ ਅੰਤ ਨਹੀਂ ਲਿਆ ਜਾ ਸਕਦਾ, ਕੋਈ ਵੀ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਅਤੇ ਭਾਈ ਸਾਹਿਬ ਜੀ ਵੀ ਸਮਝਾਉਂਦੇ, ਸੁਣ ਸੁਣ ਆਖਣ ਆਖਣਾ, ਜਿਹੜਾ ਕੋਈ ਪਰਮਾਤਮਾ ਦੇ ਗੁਣ ਕਵੇ ਮੈਂ ਬਿਆਨ ਕਰ ਦੇਵਾਂਗਾ, ਮੈਂ ਦੱਸ ਦੇਵਾਂਗਾ, ਉਹ ਸਾਊ ਨਾ ਜਾਣੇ। ਕਹਿੰਦੇ ਉੱਤੇ ਯਕੀਨ ਨਾ ਕਰਿਓ, ਕਿਉਂਕਿ ਉਹ ਰਸ ਨੂੰ ਜਾਣਦਾ ਹੀ ਨਹੀਂ। ਜੇ ਜਾਣਦਾ ਹੁੰਦਾ ਤਾਂ ਫਿਰ ਉਹਨੇ ਵੀ ਇਹੀ ਗੱਲ ਕਹਿਣੀ ਸੀ, ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀ, ਉਹ ਵੀ ਫਿਰ ਇਹੀ ਗੱਲ ਦੱਸਦਾ। ਪਰ ਇਹ ਪਾਰਾਵਾਰ ਨਹੀਂ ਪਾ ਸਕਿਆ। ਅਤੇ ਭਾਈ ਗੁਰਦਾਸ ਜੀ ਵੀ ਫਿਰ ਉਦਾਹਰਨਾਂ ਦਿੰਦੇ ਨੇ, ਜਿਵੇਂ ਆਪਾਂ ਹੁਣੇ ਹੀ ਉਦਾਹਰਨਾਂ ਵਿਚਾਰੀਆਂ ਨਾ, ਬ੍ਰਹਮਾ ਜੀ, ਸ਼ਿਵਜੀ ਜੀ, ਵਿਸ਼ਨੂੰ ਜੀ ਜਾਂ ਸ਼ੇਖ ਨਾਗ ਦੀਆਂ ਭਗਤ ਕਬੀਰ ਜੀ ਦੇ ਬਚਨਾਂ ਦੇ ਵਿੱਚੋਂ। ਅਤੇ ਭਾਈ ਗੁਰਦਾਸ ਜੀ ਵੀ ਉਦਾਹਰਨਾਂ ਦਿੰਦੇ, ਬ੍ਰਹਮਾ ਵਿਸ਼ਨ ਮਹੇਸ਼ ਮਿਲ ਕਥ ਵੇਦ ਪੁਰਾਣੇ, ਕਿ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵਜੀ ਜੀ, ਕਹਿੰਦੇ ਇਹਨਾਂ ਨੇ ਵੀ ਮਿਲ ਕੇ ਕਥਨ ਜ਼ਰੂਰ ਕੀਤਾ, ਪਰਮਾਤਮਾ ਦੀ ਬੰਦਗੀ ਜ਼ਰੂਰ ਕੀਤੀ, ਵੇਦ ਪੁਰਾਣਾਂ ਦੇ ਪਾਠ ਵੀ ਇਹਨਾਂ ਨੇ ਕੀਤੇ, ਪਰ ਪਰਮਾਤਮਾ ਦਾ ਅੰਤ ਇਹ ਵੀ ਨਹੀਂ ਲੱਭ ਸਕੇ, ਪਰਮਾਤਮਾ ਦੀ ਬੇਅੰਤਤਾ ਨੂੰ ਇਹ ਵੀ ਨਹੀਂ ਮੁਕੰਮਲਤਾ ਨੂੰ ਜਾਣ ਸਕੇ। ਚਾਰ ਕਤੇਬਾਂ ਆਖੀਆਂ ਦੀਨ ਮੁਸਲਮਾਨੇ, ਚਾਰ ਜਿਹੜੀਆਂ ਕਿਤਾਬਾਂ, ਕਿਤੇਬ ਜਿਹਨੂੰ ਕਹਿੰਦੇ ਆ ਮੁਸਲਮਾਨ ਧਰਮ ਦੇ ਵਿੱਚ, ਮਾਰਫਤ, ਤਰੀਅਤ, ਸਰੀਅਤ, ਜਿਹੜੀਆਂ ਇਸ ਤਰ੍ਹਾਂ ਚਾਰ ਕਿਤਾਬਾਂ ਨੇ ਉਹਨਾਂ ਦੀਆਂ, ਕਿਤੇਬ ਜਿਹਨੂੰ ਬੋਲਦੇ, ਵੇਦ ਅਤੇ ਕਿਤੇਬ। ਕਹਿਣ ਲੱਗੇ ਉਹ ਕਿਤੇਬ ਜਿਹੜੇ ਹੈ ਉਹ ਜਿਹੜੇ ਉਹਨਾਂ ਦੇ ਗ੍ਰੰਥ ਹੈ ਮੁਸਲਮਾਨ ਵੀਰਾਂ ਦੇ, ਉਹਨਾਂ ਨੇ ਵੀ ਉਹਨੂੰ ਪੜ੍ਹ ਪੜ੍ਹ ਕੇ ਆਪਣੇ ਧਰਮ ਨੂੰ ਵਾਧਾ ਕਰਨ ਦਾ ਯਤਨ ਜ਼ਰੂਰ ਕੀਤਾ, ਉਹਦਾ ਉਪਦੇਸ਼ ਸਾਰਿਆਂ ਨੂੰ ਸੁਣਾ ਸੁਣਾ ਕੇ ਕਿ ਵੱਧ ਤੋਂ ਵੱਧ ਇਸਲਾਮ ਧਰਮ ਦੇ ਲੋਕ ਜਿਹੜੇ ਉਹ ਬਣ ਜਾਣ, ਮੁਸਲਮਾਨ ਬਣ ਜਾਣ। ਕਹਿੰਦੇ ਉਹ ਵੀ ਗਿਣਤੀ ਵਧਾਉਣ ਵਾਲੇ ਪਾਸੇ ਜ਼ਰੂਰ ਲੱਗੇ ਰਹੇ, ਪਰ ਅੰਤ ਉਹਨਾਂ ਵੀ ਪਰਮਾਤਮਾ ਦਾ ਨਹੀਂ ਪਾਇਆ। ਉਹ ਵੀ ਜ਼ਰੂਰ ਉਹਨਾਂ ਗ੍ਰੰਥ ਆਪਣੇ ਪੜ੍ਹੇ ਨੇ, ਪਰ ਗ੍ਰੰਥ ਪੜ੍ਹ ਕੇ ਉਹ ਵੀ ਪਰਮਾਤਮਾ ਦੇ ਅੰਤ ਨੂੰ ਨਹੀਂ ਪਾ ਸਕੇ। ਅੱਗੇ ਫਿਰ ਜ਼ਿਕਰ ਆਉਂਦਾ, ਸ਼ੇਖ ਨਾਗ ਸਿਮਰਨ ਕਰੈ ਸੰਗੀਤ ਸੁਹਾਣਾ, ਕਿ ਇਸੇ ਤਰ੍ਹਾਂ ਹੀ ਜਦੋਂ ਦੁਨੀਆਂ ਵਿੱਚ ਜਿਹਨੂੰ ਸ਼ੇਖ ਨਾਗ ਕਿਹਾ ਜਾਂਦਾ, ਜਿਹਦਾ ਜ਼ਿਕਰ ਜੇ ਹੁਣੇ ਹੀ ਆਪਾਂ ਕੀਤਾ ਏ, ਉਹ ਵੀ ਬੜੇ ਸ਼ੋਭਨੀਕ ਸ਼ਬਦਾਂ ਦੇ ਨਾਲ ਪਰਮਾਤਮਾ ਦੀ ਭਗਤੀ ਜ਼ਰੂਰ ਕਰਦੇ ਰਹੇ। ਕਿਉਂਕਿ ਜ਼ਿਕਰ ਆਉਂਦਾ ਹਿੰਦੂ ਧਰਮ ਵਿੱਚ ਕਿ ਹਜ਼ਾਰ ਮੂੰਹ ਦੇ ਨਾਲ ਸ਼ੇਖ ਨਾਗ ਜਦੋਂ ਭਗਤੀ ਕਰਦਾ ਏ, ਇੱਕ ਇੱਕ ਮੂੰਹ ਦੇ ਨਾਲ ਨਿੱਤ ਨਵਾਂ ਨਾਮ ਪਰਮਾਤਮਾ ਦਾ ਲੈ ਕੇ ਅਤੇ ਉਹ ਯਾਦ ਕਰਦਾ ਏ। ਇੰਨੀ ਭਗਤੀ ਕਰਨ ਦੇ ਬਾਵਜੂਦ ਵੀ ਕਹਿੰਦੇ ਸ਼ੇਖ ਨਾਗ ਵੀ ਉਸ ਮਰਮ ਨੂੰ ਨਹੀਂ ਪਾ ਸਕਿਆ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਕਿ ਸ਼ੇਖ ਨਾਗ ਦੀ ਵੀ ਭਾਵੇਂ ਪੂਜਾ ਹੁੰਦੀ ਹੈ ਪਰ ਰੱਬ ਦੀ ਸਿਫਤ ਕਰ ਕਰਕੇ ਅੰਤ ਉਹਨੇ ਵੀ ਨਹੀਂ ਪਾਇਆ। ਅੱਗੇ ਫਿਰ ਭਾਈ ਜੀ ਦੱਸਦੇ, ਅਨਹਦ ਨਾਦ ਅਸੰਖ ਸੁਣ ਹੋਏ ਹੈਰਾਣੇ, ਹੁਣ ਅਨੇਕਾਂ ਹੀ ਜੋਗੀ ਜਿਹੜੇ ਨੇ ਜੋਗ ਮਤ ਵਾਲੇ, ਹੁਣ ਸਾਰਿਆਂ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿ ਚਾਹੇ ਉਹ ਦੇਵਤੇ ਨੇ, ਚਾਹੇ ਇਸਲਾਮ ਧਰਮ ਦੇ ਵਿੱਚ ਦੀ ਗੱਲ ਹੈ, ਚਾਹੇ ਸ਼ੇਖ ਨਾਗ ਦੀ ਗੱਲ ਹੈ, ਚਾਹੇ ਯੋਗੀਆਂ ਦੀ ਗੱਲ ਹੈ। ਕਹਿਣ ਲੱਗੇ ਉਹਨਾਂ ਵੀ ਅਨਹਦ ਨਾਦ ਦੀਆਂ ਧੁਨਾਂ ਬੜੀਆਂ ਸੁਣੀਆਂ, ਸਮਾਧੀਆਂ ਲਾ ਲਾ ਕੇ, ਇੜਾ, ਪਿੰਗਲਾ, ਸੁਖਮਣਾ, ਹੋਰ ਕਈ ਤਰ੍ਹਾਂ ਦੇ ਜਿਹੜੇ ਉਹਨਾਂ ਨੇ ਆਪਣੇ ਉਹ ਜਿਹੜੀਆਂ ਉਹਨਾਂ ਦੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਸਮਾਧੀਆਂ ਲਾਈਆਂ ਉਹਨਾਂ ਨੇ, ਤਾਂ ਉਹਨਾਂ ਕਹਿ ਦਿੱਤਾ ਸਾਡੇ ਕੰਨਾਂ ਵਿੱਚ ਅਨਹਦ ਨਾਦ ਦੀਆਂ ਧੁਨਾਂ ਸੁਣਦੀਆਂ ਨੇ। ਅਤੇ ਭਾਈ ਜੀ ਕਹਿੰਦੇ ਹਜ਼ਾਰਾਂ ਲੱਖਾਂ ਧੁਨਾਂ ਉਹਨਾਂ ਵੀ ਸੁਣ ਲਈਆਂ, ਪਰ ਪਰਮਾਤਮਾ ਦੇ ਕੌਤਕ ਵੇਖ ਕੇ ਉਹ ਹੈਰਾਨ ਵੀ ਹੋਏ ਨੇ, ਅੰਤ ਉਹ ਵੀ ਨਹੀਂ ਪਾ ਸਕੇ। ਹੋਏ ਹੈਰਾਣੇ ਅਣਹਦ ਨਾਦ ਦੀਆਂ ਧੁਣਾਂ ਸੁਣ ਕੇ, ਕੌਤਕ ਵੇਖ ਕੇ ਰੱਬ ਦੇ ਹੈਰਾਨ ਉਹ ਵੀ ਜ਼ਰੂਰ ਹੋਏ, ਪਰ ਮੁਕੰਮਲਤਾ ਉਹਨਾਂ ਦੇ ਕੋਲੋਂ ਵੀ ਨਹੀਂ ਹੋਈ, ਉਹ ਵੀ ਰੱਬ ਦਾ ਅੰਤ ਨਹੀਂ ਪਾ ਸਕੇ। ਅਕਥ ਕਥਾ ਕਰ ਨੀਤ ਨੀਤ ਪੀ ਲਾਏ ਭਾਣੇ। ਫਿਰ ਭਾਈ ਜੀ ਆਖਰੀ ਪੰਕਤੀਆਂ ਦੇ ਅੰਦਰ ਸਮਝ ਆਉਂਦੇ ਨੇ ਕਿ ਅਸਲ ਵਿੱਚ ਜਿਨ੍ਹਾਂ ਨੂੰ ਪਰਮਾਤਮਾ ਨਾਮ ਦੀ ਦਾਤ ਦੇ ਦਿੰਦੇ ਹੈ, ਉਹ ਨਾਮ ਰਸ ਦੇ ਵਿੱਚ ਇੰਨੇ ਲੀਨ ਹੋ ਜਾਂਦੇ ਹੈ ਕਿ ਉਹ ਰਸ ਦੇ ਦੁਆਰਾ ਆਪਣੇ ਜੀਵਨ ਨੂੰ ਤਾਂ ਸਵਾਰ ਲੈਂਦੇ, ਜੀਵਨ ਦਾ ਆਧਾਰ ਅਤੇ ਪਰਮਾਤਮਾ ਦਾ ਨਾਮ ਬਣਾ ਲੈਂਦੇ ਹੈ। ਪਰ ਆਖਰ ਵਿੱਚ ਫਿਰ ਭਾਈ ਜੀ ਨੇ ਕਿਹਾ ਹੈ ਕਿ ਉਹ ਵੀ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣ ਸਕਦੇ, ਭਾਵੇਂ ਉਹ ਕਿੰਨਾ ਵੀ ਇਸ ਸੰਸਾਰ ਦੇ ਵਿੱਚ ਯਤਨ ਕਰਨ ਕਿ ਪਰਮਾਤਮਾ ਦੇ ਨਾਮ ਨੂੰ ਅਸੀਂ ਬਿਆਨ ਕਰ ਸਕੀਏ, ਪਰ ਫਿਰ ਵੀ ਉਹ ਨੇਤ ਨੇਤ ਕਹਿੰਦੇ ਕਿ ਹੋਰ ਹੋਰ ਅਜੇ ਪਰਮਾਤਮਾ ਹੋਰ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਨਾ ਕਿ ਸੁਣ ਵੱਡਾ ਆਖਿਆ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣ ਲੱਗੇ ਕਿ ਜੇ ਕੋਈ ਕੀਮਤ ਲੱਭਣ ਤੁਰ ਪਵੇ, ਉਹਦੇ ਹੱਦ ਬੰਨਾ ਲੱਭਣ ਵਾਸਤੇ ਤੁਰ ਪਵੇ, ਤਾਂ ਕੋਈ ਵੀ ਨਹੀਂ ਦੱਸ ਸਕਦਾ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵਾਹਿਗੁਰੂ ਜੀ, ਜਿਹੜਾ ਵੀ ਤੇਰੇ ਪਾਰਾਵਾਰ ਨੂੰ ਲੱਭਣ ਵਾਸਤੇ ਤੁਰਿਆ ਹੈ ਨਾ, ਉਹ ਤੇਰੇ ਵਿੱਚ ਹੀ ਸਮਾ ਗਿਆ, ਲੇਕਿਨ ਗੁਣ ਉਹਦੇ ਕੋਲ ਵੀ ਬਿਆਨ ਨਹੀਂ ਹੋਇਆ। ਜਿਵੇਂ ਕਿਸੇ ਕਵੀ ਨੇ ਲਿਖਿਆ ਨਾ ਕਿ ਇੱਕ ਵਾਰੀ ਕੁਝ ਵਿਦਵਾਨ ਆਪੋ ਆਪਣੇ ਧਾਰਮਿਕ ਕਿਤਾਬਾਂ ਲੈ ਕੇ ਗਿਆਨ ਦੀਆਂ ਸਮੁੰਦਰ ਦੇ ਕਿਨਾਰੇ ਬੈਠ ਗਏ। ਕਿਸੇ ਨੇ ਪੁੱਛਿਆ, ਭਾਈ ਕਾਹਦੇ ਵਾਸਤੇ ਇੱਥੇ ਬੈਠੇ ਹੋ? ਕਹਿੰਦੇ, ਅਸੀਂ ਆਪੋ ਆਪਣੇ ਜਿਹੜੇ ਸਾਡੇ ਲੇਖ ਆ, ਜਿਹੜੀ ਰਚਨਾ ਸਾਡੇ ਵੱਡਿਆਂ ਦੀ, ਅਸੀਂ ਇਹਦੇ ਅਨੁਸਾਰ ਅੰਦਾਜ਼ਾ ਲਾਉਣਾ ਕਿ ਪਰ ਸਮੁੰਦਰ ਦੀ ਗਹਿਰਾਈ ਕਿੰਨੀ ਕੁ ਹੈ, ਇਹ ਕਿੰਨਾ ਚੌੜਾ, ਕਿੰਨਾ ਡੂੰਘਾ, ਇਹਦੇ ਵਿੱਚ ਕੀ ਵਸਤੂਆਂ ਨੇ, ਅਸੀਂ ਇਹ ਲੱਭਣਾ ਚਾਹੁੰਦੇ ਸਾਰਾ ਕੁਝ। ਫਿਰ ਸਾਰਿਆਂ ਨੇ ਆਪੋ ਆਪਣੇ ਉਹ ਕਿਤਾਬਾਂ ਦਾ ਹਵਾਲਾ ਦਿੱਤਾ ਵੀ ਸਾਡੇ ਅਨੁਸਾਰ, ਸਾਡੇ ਲਿਖਾਰੀਆਂ ਅਨੁਸਾਰ ਇਸ ਤਰ੍ਹਾਂ ਹੈ। ਉਨੇ ਚਿਰ ਨੂੰ ਕਹਿੰਦੇ ਇੱਕ ਨਮਕ ਦਾ ਪੁਤਲਾ ਬਣ ਕੇ ਆਇਆ। ਇਹ ਕਵੀ ਨੇ ਸਮਝਾਉਣ ਵਾਸਤੇ ਗੱਲ ਸਮਝਾਈ ਹੈ ਸਾਨੂੰ ਸਿਰਫ ਕਾਲਪਨਿਕ ਕਹਾਣੀ ਰਾਹੀਂ। ਕਹਿੰਦੇ ਉਹ ਨਮਕ ਦਾ ਪੁਤਲਾ ਆ ਕੇ ਅਤੇ ਕਹਿਣ ਲੱਗਾ, ਭਾਈ ਕੀ ਕਰਦੇ ਹੋ? ਕਹਿੰਦੇ, ਗਹਿਰਾਈ ਲੱਭ ਰਹੇ ਹਾਂ ਸਮੁੰਦਰ ਦੀ। ਕਹਿਣ ਲੱਗਾ, ਉਹ ਪੁਤਲਾ ਕਿ ਤੁਸੀਂ ਕਦੀ ਅੰਦਰ ਜਾ ਕੇ ਦੇਖਿਆ ਇਹਦੇ? ਕਹਿੰਦੇ ਨੇ, ਅੰਦਰ ਨਹੀਂ ਅਸੀਂ ਦੇਖਿਆ, ਅਸੀਂ ਤਾਂ ਸਮੁੰਦਰ ਦੇ ਬਾਹਰੋਂ ਹੀ ਬਹਿ ਕੇ ਅੰਦਾਜ਼ੇ ਲਾ ਰਹੇ ਹਾਂ। ਕਹਿੰਦਾ, ਫਿਰ ਇੱਦਾਂ ਕਰੋ, ਤੁਸੀਂ ਥੋੜ੍ਹਾ ਕੁ ਸਮਾਂ ਰੁਕੋ, ਮੈਂ ਅੰਦਰੋਂ ਦੇਖ ਕੇ ਆਉਣਾ ਹੈ ਕਿ ਕਿੰਨੀ ਕੁ ਗਹਿਰਾਈ ਹੈ। ਹੁਣ ਜਦੋਂ ਪੁਤਲਾ ਵਾਪਸ ਨਹੀਂ ਆਇਆ, ਕਈ ਉਡੀਕਣ ਲੱਗੇ। ਕਿਸੇ ਨੇ ਪੁੱਛਿਆ, ਕਹਿੰਦੇ ਕੀ ਕਰਦੇ ਹੋ ਇੱਥੇ ਬੈਠ ਕੇ? ਕਹਿੰਦੇ, ਇੱਦਾਂ ਗਿਆ ਹੈ ਕੋਈ ਸਮੁੰਦਰ ਵਿੱਚ ਪੁਤਲਾ? ਉਹ ਕਹਿੰਦਾ, ਮੈਂ ਦੱਸਦਾ ਹੈ ਤੁਹਾਨੂੰ, ਅਜੇ ਤੱਕ ਉਹ ਆਇਆ ਨਹੀਂ। ਕਹਿੰਦੇ, ਭਾਈ ਉਹਨੇ ਆਉਣਾ ਵੀ ਨਹੀਂ, ਕਿਉਂਕਿ ਉਹ ਨਮਕ ਦਾ, ਲੂਣ ਦਾ ਪੁਤਲਾ ਸੀ ਅਤੇ ਨਮਕ ਉਹਦੇ ਵਿੱਚ ਹੀ ਮਿਲ ਗਿਆ ਹੈ, ਉਹਦਾ ਹੀ ਰੂਪ ਹੋ ਗਿਆ ਹੈ, ਇਸ ਕਰਕੇ ਉਹ ਵੀ ਬਿਆਨ ਨਹੀਂ ਕਰ ਸਕਦਾ ਤੁਹਾਨੂੰ। ਇਸੇ ਤਰ੍ਹਾਂ ਹੀ ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਹੜਾ ਵੀ ਰੱਬ ਦਾ ਨਾਮ ਲੈਂਦੇ ਹੈ, ਉਹ ਵਿੱਚ ਜ਼ਰੂਰ ਸਮਾ ਜਾਂਦੇ ਪਰਮਾਤਮਾ ਦੇ ਨਾਮ ਦੇ, ਬਿਆਨ ਨਹੀਂ ਕੋਈ ਵੀ ਕਰ ਸਕਦਾ। ਸਤਿਗੁਰੂ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰਦਿਆਂ ਭਾਈ ਗੁਰਦਾਸ ਜੀ ਦੇ ਬਚਨ ਆਪਾਂ ਸਾਂਝੇ ਕੀਤੇ, ਜਿਹਦਾ ਭਾਵ ਇਹ ਹੈ ਕਿ ਅਸੀਂ ਬੰਦਗੀ ਕਰਕੇ ਜੀਵਨ ਨੂੰ ਸਵਾਰਨਾ, ਨਾ ਕਿ ਪਰਮਾਤਮਾ ਦੇ ਆਦਿ ਅੰਤ ਲੱਭਣ ਵਾਸਤੇ ਅਸੀਂ ਜੀਵਨ ਗਵਾ ਦਈਏ। ਜਿਨ ਸੇਵਿਆ ਤਿਨ ਪਾਇਆ ਮਾਣ ਵਾਲੇ ਜੀਵਨ ਦੇ ਵਿੱਚ ਉਹ ਬਰਕਤ ਲੈ ਕੇ ਜੀਵਨ ਨੂੰ ਬਤੀਤ ਕਰੀਏ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਆਪ ਸਭ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਤਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਨੇ ਬੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਤ ਉੱਚੀ ਮਾਤ ਪਾਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕੰਟਾ ਪਲਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਰਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਤਰੱਖਣਾ ਦਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੂਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੇ ਸੁਭਾਅ ਬਖਸ਼ਣਾ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਟਾ ਪੁਰਚਕ ਮਾਫ ਕਰਨਾ ਭਾਈ ਸੁਖਜੀਤ ਸਿੰਘ ਸੰਘਾ ਪਰਿਵਾਰ ਨੂੰ ਨਵੀਂ ਗੱਡੀ ਬਖਸ਼ੀ ਸੱਚੇ ਪਾਤਸ਼ਾਹ ਜੀ ਗੱਡੀ ਸੋਭਨੀ ਕੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ
ਪਾਵਨ ਮੁੱਖ ਵਾਤ ਦੀ ਬਖਸ਼ਿਸ਼ ਕਰੋ ਜੀ। ਸੇਈ ਪਿਆਰੇ ਮੇਰ ਜਿੰਦਾ ਮਿਲਿਆ ਤੇਰਾ ਨਾਮ, ਚੇਤਾ ਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਪਾਣੀ ਸਰਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਤਿਆਗੀ ਅਰਦਾਸ ਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦੋ ਸਿਮਰਾਂ ਸ੍ਰੀ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵਾਤਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੁਹਿਲਾ ਸਾਹਿਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਬੇਅੰਤ ਬੁੱਲਾਂ ਹੁੰਦੀਆਂ ਨੇ ਸੱਚੇ ਪਾਤਸ਼ਾਹ ਬਖਸ਼ੰਦ ਹੋ ਬਖਸ਼ ਲੈਣਾ ਅੱਗੇ ਵਾਸਤੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸੇਵਾ ਨਿਭਾਉਣ ਦੇ ਬਲ ਬਖਸ਼ਣੇ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਸਭ ਦੀ ਸੇਵਾ ਪ੍ਰਵਾਨ ਕਰਨੀ ਜੀ ਸਾਰੇ ਸੇਵਾਦਾਰਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਥੱਕਣਾ ਚੜ੍ਹਦੀ ਕਲਾ ਨਾਮ ਬਾਣੀ ਨਾ ਪਿਆਰ ਬਖਸ਼ਣਾ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖ ਆਸਨ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਨੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਾਹੇ ਮੇਰਾ ਸਤ

ਸ੍ਰੀ ਮਹੱਲਾ ਪਹਿਲਾ ਕਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਹਿਬੰ ਗੁਰਪ੍ਰਸਾਦ ਜੀਆਉ ਡਰਤ ਹੈ ਆਪਣਾ ਕੈ ਸਿਉਂ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਵਾਹਿਗੁਰੂ ਜੀ ਕਾ।

ਗੁਣ ਕੋਟ ਦੇਨ ਦਾ ਦੇ ਲੈਂਦੇ ਥਕ ਪਾਹੇ ਜੁਗਾ ਜਮੁੰਦਰ ਖਾਹੀ ਖਾਹੇ ਹੁਕਮੀ ਹੁਮ ਚਲਾਏ ਰਾਹੁ ਨਾਨਕ ਵੀ ਸਹਿਵੇ ਪ੍ਰਭਾਉ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੂਹ ਦੁਆਰ ਨਾਨਕੇ ਵਹਿ ਜਾਣੀਐ ਸਵਿਆਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ

ਕੇ ਨਾਈ ਕਰੀ ਜੇਤੀ ਸਰਠ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਕਦੇ ਬੁਝਾਈ ਸਭਨਾ ਨੀਆਂ ਕਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਜੇ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰਨ ਆਵਈ ਤਾਂ ਬਾਤ ਨੂੰ ਪੁੱਛਿਆ ਗੇ ਕੀਟਾਂ ਅੰਦਰ ਕੀਟ ਕਰ ਦੋਸੀ ਦੋ ਥਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਆ ਕੋਈ ਨ ਸੁਝਈ ਜੇ

ਵੇਲ ਨ ਪਾਈਆ ਪੰਡਤੀ ਜੇ ਹੂੰ ਮੈ ਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਗੁੱਸਾ ਲਾਹੀ ਕਿਉਂ ਵਰਨੀ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬਾ ਵੱਡੀ ਨਾਈ ਕੀ

ਏਤੀ ਸੁਰਤਨ ਪਾਈਆ ਨਦੀਆਂ ਤੈ ਵਹਾ ਬਵੈ ਸਮੁੰਦਰਾਂ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਤਨ ਕੀੜੀ ਤਨੜਾ ਹੁਮਨੀ ਜੇ ਤੇ ਮਨੋ ਨਵੀਸਰੈ ਅੰਦਰਾਂ ਸਿਪਤੀ ਕਰਨੇ ਅੰਦੇ ਅੰਦਰਾਂ ਕਰਨਾ ਦੇਣੇ ਅੰਦੇ ਅੰਦਰਾਂ ਵੇਖਣ ਸੁਣਨੇ ਅੰਦੇ ਅੰਦਰ ਜਾਪੈ ਗਮਨ ਮੰਤਾ

ਕਹੀ ਗੇ ਜਿਸ ਨੂੰ ਬਖਸ਼ੇ ਸੁਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣ ਅਮੁੱਲਾ ਬਾਰ ਅਮੁੱਲਾ ਬਾਰੀ ਅਮੁੱਲ ਭੰਡਾਰ ਅਮੁੱਲ ਆਲਾ ਅਮੁੱਲਾ ਜਾਹੇ ਮੁੱਲ ਬਾਏ ਮੁੱਲਾ ਸਮਾਏ

ਧਰਮ ਦੁਆਰੀ ਗਾ ਬਹਿ ਚੇਤ ਗੁਪਤ ਲਿਖ ਜਾਣ ਲਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ ਗਾਵੈ ਇੰਦੇ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ ਗਾਮਨ ਜਤੀ ਸਦੀ ਸੰਦੋ

ਜਾਇ ਮੁੰਦਾ ਸੰਦੋ ਸਰਮ ਬਾਜੂ ਨੀ ਧਿਆਨ ਕੀ ਗ੍ਰਹਿ ਮਿਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ

ਪਾਤਸ਼ਾਹੀ ਦਸਵੀ ਸ਼ਬਾ ਸ਼ੰਤ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰ ਪਾਤ ਨਹਿਰੰਜੇ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨ ਸਕਤ ਕਿਹ ਅਚਲ।

ਨਮਸਤੰਗਾ ਸ਼ੇਦੇ, ਨਮਸਤੰਗਾ ਗਾਦੇ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗ ਉਦਾਰੇ, ਨਮਸਤੰਗਾ ਪਾਰੇ, ਨਮਸਤੰਗ ਸੋਏਕਾ, ਨਮਸਤੰਗ ਨਮਸਤੰਗ ਸੋਏਕਾ, ਨਮਸਤੰਗ ਅਨੇਕਾ, ਨਮਸਤੰਗ ਅਭੂਤੇ, ਨਮਸਤੰਗ ਅਜੂਬੇ, ਨਮਸਤੰਗ ਨਿਰਗਰਮੇ, ਨਮਸਤੰਗ ਨਿਰਬਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਪੇਸੇ, ਨਮਸਤੰਗ ਨਿਰਦਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਤਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਤੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸ਼ੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਧਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਦਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੂਗੇ, ਨਮਸਤੰਗ ਸਜੁਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗਮੇ, ਨਮਸਤਸਰਮੇ, ਨਮਸਤੰਗ ਜਲਾਸ਼ਰੇ, ਨਮਸਤੰਗ ਨਿਰਾਸ਼ਰੇ, ਨਮਸਤੰਗ ਆਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਵੇ, ਨਮਸਤਸ ਅਜਵੇ, ਆਦੇਸੰਗ ਆਦੇਸੇ, ਨਮਸਤੰਗ ਅਭੇਸੇ।

ਵਾਲੇ ਨਮਸਤਸਤਦੀਵ ਨਮਸਤੰ ਅਭੀਵ ਨਮਸਤੰ ਅਜਨਮੇ ਨਮਸਤੰ ਸੁਭਰਮੇ ਨਮੋ ਸਰਵਗੌਣੇ ਨਮੋ ਸਰਾਭੌਣੇ ਨਮੋ ਸਰਵਰੰਗੇ ਨਮੋ ਸਰਾਭੰਗੇ ਨਮੋ ਕਾਲ ਕਾਲੇ ਨਮਸਤਸਤਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਰਾਰੰ ਨਮਸਤੰ ਗਿਰਧਾਰੰ ਨਮੋ ਸਰਬਤੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਅਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬਸੁਖ ਨਮੋ ਸਰਬਭੁਖ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ

ਪਾਲਨ ਅਸ਼ਿਰਦੀ ਅਭਿਰਦੀ ਅਨਾਮ ਅਕਮ ਸਮਸਤੋ ਬਰਾਜੀ ਸਮਸਤਸਤ ਧਾਮ ਤੇਰਾ ਜੂਰ ਚਾਚਰੀ ਛੰ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਦੇਸਾ ਪੀਸਾ ਭੁਜੰਗ ਬਰਿਆਰ ਛੰਦ ਅਗਾਧੇ ਆਬਾਦੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀ ਨਿਦਾਨੇ ਨਮਸਤਮੰ ਨਿਰਦਾਥੇ ਨਮਸਤਮੰ ਬ੍ਰਹਮਾਥੇ ਨਮਸਤਮੰ ਅਗੰਜੇ ਨਮਸਤਮੰ ਅਪੰਜੇ ਨਮਸਤਮੰ ਅਕਾਲੇ ਨਮਸਤਮੰ ਅਪਾਲੇ ਨਮੋ ਸਰਬਦੇਸੇ ਨਮੋ

ਨਮੋ ਰੋਗ ਰੋਗੇ ਨਮੋ ਸੋ ਸੁਖੇ ਨਮੋ ਸਰਬ ਰੋਗੇ ਨਮੋ ਸਰਾ ਭੋਗੇ ਨਮੋ ਸਰਬ ਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ

ਆ ਕੱਲ ਜੋਗੀ ਆ, ਚੱਲ ਭੋਗੀ ਆ, ਚੱਲ ਰਾਜੀ ਆ, ਟੱਲ ਸਾਜੀ। ਅਖਲ ਧਰਮੰਗ ਆਲਾ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੀਵੰ ਸਰਬੰਗ ਬੇਵੰ ਸਰਬੰਗ ਕਾਲੇ ਸਰਬੰਗ ਬਾਲੇ।

ਗਰਭ ਗੰਜਾ ਦੁਸ਼ਟ ਬੰਜਨ ਮੁਗਦਾਏ ਕਾਮ ਆਪਰੂਪਾ ਮੀ ਗਨੋਸਤੇ ਪ੍ਰਖਮ ਧੂਤਾ ਗਰਭ ਗੰਜਨ ਸਦੁਸ਼ਟ ਬੰਜਨਾ ਜਾ ਅੰਗਰਾ ਨਾਨੰਗ ਜਾ ਕੇ ਜਾਰਬਾ ਨਾਨਾਮ ਗਰਭ ਗੰਜਾ ਦੁਸ਼ਟ ਬੰਜਨ।

ਸਾਧ ਪ੍ਰਚੰਡ ਮਿਤ ਕਰਿਆ ਅਖੰਡ ਆਲਿਸਿਆ ਕਰਮ ਆਦਿਸਿਆ ਧਰਮ ਸਰਬਾ ਪ੍ਰਣਾਂਡਿਆ ਨੰਨ ਬਾਡਿਆ

ਸ਼ਾਨਦਾਰ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ

ਕਿਆ ਸ਼ੋਕ ਵਰਣਾ ਕਿ ਸਰਬਾਇ ਵਰਣਾ ਕਿ ਜਗਤੰਗ ਰਿਤੀਆ ਕਿ ਸ਼ਤਰੰਗ ਛਤਰੀਆ ਕਿ ਬ੍ਰਹਮੰਗ ਸਰੂਪਾ ਕਿ ਅਨੁਭਾਨੁਪਾ ਕਿ ਆਦਿ ਦੇਵ ਹਾਂ ਕਿ ਆਪ ਭੀਵ ਹਾਂ ਕਿ ਚਿਤਰੰਗ।

ਦੇਹ ਹੈ ਕਿ ਰਾਜ ਕੇ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੇ ਕਿ ਸਰਵਤਰ ਭਾਉਣੇ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਰਾਜਾ ਕਿ ਸਰਵਤਰ ਸਾਜਾ ਕਿ ਸਰਵਤਰ ਦੀਨਾ ਕਿ ਸਰਵਤਰ ਨੀਂਦਾ ਕਿ ਸਰਵਤਰ ਜਾਹੂ ਕਿ ਸਰਵਤਰ ਬਾਹੂ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਕਾਲ ਕਿ ਸਰਵਤਰ ਬਲ ਕਿ ਸਰਵਤਰ ਹੰਤਾ ਕਿ ਸਰਵਤਰ ਗੰਥਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜਾ ਕਿ ਸਰਵਤਰ ਰਾਜਾ ਕਿ ਸਰਵਤਰ ਸੁਖ ਕਿ ਸਰਵਤਰ ਭੁੱਖ ਕਿ ਸਰਵਤਰ ਤ੍ਰਾਣ ਕਿ ਸਰਵਤਰ ਪ੍ਰਾਣ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਕਿ ਸਰਵਤਰ ਮਾਨਿਆ ਸਦਾ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭੰਨ ਕਿ ਸਰਵਤਰ ਮਨ ਕਿ ਸਰਵਤਰ ਇੰਦਰ ਕਿ ਸਰਵਤਰ ਚੰਦਰ ਕਿ ਸਰਵੰ ਕਰੀਮ ਕਿ ਪਰਮੰ ਭਾਈਮ ਕਿ ਆਕਲ ਅਲਮ ਕਿ ਸਾਹਿਬਾ ਕਲਮ ਕਿ ਹੁਸਨਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮ ਸਰੀਕਦ ਮੁਦਾਮ ਗਨੀਮੁਰ ਸ਼ਿਕਸ਼ਤੇ ਗਰੀਬੁਰ ਬਰਸਤੇ

ਚਰਪਰਸ਼ਾਨਵਾਪਰਸਾਦ ਸਰਬੰ ਹੰਤਾ ਸਰਬੰ ਗੰਦਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮਾ ਸਰਬੰ ਧਰਮ।

ਪਰਮਾਤਮ ਪਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਮਾਮ ਮੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਨਿਰਭੰਗੀ।

ਕੀ ਹਾਜ਼ਰਾ ਹਜ਼ੂਰ ਹੈ ਮੇਸਰ ਸਲਾਮ ਹੈ ਸਮਸਲ ਕਲਾਮ ਹੈ ਕਿ ਸਾਹਿਬਾ ਦਿਮਾਗ ਹੈ ਕਿ ਸੰਜਲਾ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿਹਾਂਦਾ ਕਿ ਰਾਜ ਕਰਹਿੰਦਾ ਕਰੀਮੁਲ ਕਮਾਲ ਹੈ ਕਿ ਉਸਨ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਵਾਜ ਹੈ ਰੀਪੁਲ ਸਿਕਨ ਹੈ ਰਾਸਲ ਫਿਕਨ ਹੈ ਕਲੰਕ ਬਰਣਾਸ ਹੈ ਸੁਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ

ਹੈ ਰਕਾਲੀ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਤੀਸੁਰ ਹੈ ਪਰਮੇਸੁਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੀ ਧਰਨ ਹੈ ਜਗ ਕੀ ਕਰਨ ਹੈ ਮਨਮਾਨੀਏ ਹੈ ਜਗ ਜਾਨੀਏ ਹੈ ਸਰਬੰਬਰ ਹੈ ਸਰਬੰਗਰ ਹੈ ਸਰਪਾਸੀਏ ਹੈ।

ਨਮੋ ਬ੍ਰਹਮ ਤੱਤੰ ਅਤੱਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਸ਼ਾਂਤ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਗੰਜਾ ਪੰਜਾ ਲੱਖ ਪੱਖ ਅਕਾ ਦਿਆਲ ਲੇਖਾ ਭੇਖਾ ਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ

ਦੇ ਹਰਿਉ ਕਰ ਜੂਗ ਜਤੀਕੇ ਸੂਰਾ ਸੁਰਾਰਦਨ ਸੁਧ ਸੁਧਾਰਕ ਸਮੂਹਾ ਨੇਕ ਮਤੀ ਕੇ ਸਾਰੇ ਹਿਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਰਾਮ ਪਤੀ ਕੇ ਸ੍ਰੀ ਭਗਵਾਨ ਕਿ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨਾ ਏਕ ਰਤੀ ਕੇ ਮਾਤਿ ਮਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੂੜ ਤਰੰਗ ਕੁਰੰਗ ਸੇ ਕੂਦਤਾ ਪੌਣ ਕੇ ਕੌਣ ਕੋ ਜਾਤਨ ਵਾਰੇ ਭਾਰੀ ਭਜਾਨ ਕੇ ਬੂ ਬਲੀ ਬੇਨਾਵਰ ਸੀਸਨਾ ਜਾਤ ਵਿਚਾਰੇ ਏਤੇ ਪੈਤਾ ਕੰ ਬੈ ਬੂਮਤਾ ਅੰਧ ਗੁਨੰਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇ ਦਸਾਨ ਕੋ ਬਾਜਤ ਢੋਲਾ ਮ੍ਰਦੰਗ ਨਗਾਰੇ ਗੁੰਜਤਾ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਆ ਰਾਜ ਹਜ਼ਾਰੇ ਭੂਤ ਭਵਿੱਖ ਭਵਾਂ

ਏਕਾ ਸ਼੍ਰੀ ਭਗਵਾਨ ਪਦੇ ਮਿਨ ਪਦੇ ਕਰਤੀ ਮਿਨ ਏਕ ਨਾਨੇਕਾ ਸੁਧ ਸੇ ਪਹਾਦੁਰੰਦ ਬਾਸੁ ਸਾਸੁਨਾ ਦੁਰਜਾਨ ਦਰਾਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ।

ਨਾਮ ਚਲਾਂਗੇ। ਵੀਰਾ ਪਾਰ ਬਨੇ ਮਰਿਆਰ ਵਿਚਾਰੇ ਸਾਰ ਕੀ ਤਾਰ ਬਛਈਆ ਤੋਰ ਤਦੇਸ਼ ਮਲਿੰਦ ਮਵਾਸਨ ਮਤ ਇੱਕ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾਤਨੀ ਜਗਚਾਲ ਨਵਈਆ ਸਾਹਿਬਾ ਸ਼੍ਰੀ ਸਭ ਕੋ ਸਰਨਾਇਕ ਜਾਚ ਕਨੀ ਸੁਵੇਕ ਦਵੀਆ ਧਾਨ ਮਦੇਵ ਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਰ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ ਪੁਨ ਪਰਤਾਪਨ ਬਾੜ ਜੈ ਤਨੁ ਪਾਪਨ ਕੀ ਬਾ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾ ਜਾ ਸ਼ਤਰ ਸਵੈ ਅਵਲੋ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਉਣ ਤਰੜੋ ਕੋ ਰਾਜ ਕਰੇਂਗੇ ਕੂਚ ਕੋਟ ਸ਼ਨਾਨ ਗਜਾਦ ਕਦਾਨਾ ਨੇ ਸਵੰਬਰ ਸਾਜ ਭਰੇਂਗੇ ਬ੍ਰਹਮ ਹੇ ਸਰ ਬਿਸਨ ਸਚੀ ਪਦੇ ਅੰਦ ਫਸੀ ਜਾਂ ਬਾ ਭਰੇਂਗੇ ਜੀ ਨਰ ਸ਼੍ਰੀ ਭਰਗੇ ਪ੍ਰਸੈ ਪੱਗ ਤੀ ਨਰ ਫਿਰਨਾ ਦੀ ਤਰਾਂਗੇ ਕਹਾਂ ਪਇਓ ਜਾਦੂ ਲੋਚਨ ਮੂੰਦ ਕਾ ਬੈਠ ਰਿਓ ਭਗਤਿਆਂ ਲਗਾ

ਜਾਵ ਸੁਖੀ ਬਸੈ ਮੂਲ ਪਰਿਵਾਰਾ ਸੇਵਕ ਸਿੱਖ ਸਵਾ ਕਰਦਾਰਾ ਮੂਰਛਾ ਨਹੀਂ ਕਰਦਾ ਕਰੀਆ ਸਭੈ ਰਣ ਗਵਾਰ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਬਿਆਸਾ ਤੁਮੈ ਚਾੜ ਕੋਈ ਅਵਰਨ ਦਿਆਉ ਜੋ ਵਰ ਚਾਹੋ ਸੁਤਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁਨ ਚੁਨ ਸਤਰ ਹਮਾਰੇ

ਜਗਤ ਮਨਾਇਓ, ਦੇਵ ਦੈ ਜਚਨ ਮਜਾਇਓ, ਆਦਿ ਅੰਤਿ ਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸ਼ਕਾਰ ਤਿਸਹਿ ਕੋ ਹਮਾਰੀ, ਸਕਲਾ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਆ, ਸਤਰਨ ਕੋ ਪਰਮ ਵਰ ਕੀ, ਆਕੜ ਕੜ ਕੀ ਅੰਦਰ ਕੀ ਜਾਂਤ, ਭਲੇ ਪੁਰੇ ਕੀ ਵੀਰ ਬਿਸ਼ਾਂਤ, ਚੀਟੀ ਤੇ ਕੁੰਜਰਿਆ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖਾਏ ਤੇ ਦੁਖੀ,

ਦਿਓ ਬਾਰੀ ਸਰਬਠਾਰ ਮੋਹ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਮਰਾਤਾ ਕਰਬੈ ਸਗਲ ਦੇ ਕੋ ਅਰਦਾ ਦੁਸ਼ਟ ਦੁਖੀਅਨ ਗੋਸ਼ਾ ਕਰਤਾ ਸ਼੍ਰੀਆ ਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਅਰਕਾਲਾ ਮਨ ਬਾਸ਼ਨ ਫਲ ਪਾਵੈ ਸੋਈ ਦੂਹ ਨੰਦ ਸਾਹਿਬ ਆਮਦ ਕੋਈ ਅੜੇਲਾ ਸੁਣੈ ਗੁੰਗ ਜੋ ਜਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾਇਆ ਬਈ

ਬਣੀ ਨਭਾ ਬਾਜੋਂ ਕਿਆ ਕਰੇ ਵਿਚਾਰੀਆ ਤੋ ਦਬਾ ਸਮਰੱਥ ਕੋਏ ਨਾਹੀਂ ਕਿਰਪਾ ਕਰਮਨ ਮਾਰੀਆ ਏਸ ਨੌ ਰਤਾਉ ਨਾਹੀਂ।

ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਦਿਸ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ, ਚਿੱਤ ਜਿਨ ਕਾ ਹਰਲਾ ਮਾਇਆ ਬੂੰਦਨ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜੇ ਮਨ ਲਾਗਾ ਇਹ ਹੁਆ ਸਮਾਉ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਜਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ, ਸਿਵ ਸਕਤ ਆਪ ਪਾਏ ਕਹਿ ਕਰਤਾ, ਆਪੇ ਹੁਮਰਤਾਏ ਹੁਮਰਤਾਏ ਆਪ ਵੇਖਾ ਗੁਰਮੁਖ ਕਿਸੇ ਬੁਜਾਏ, ਤੋੜੇ ਬੰਦਨ ਹੋਵੇ ਮੁਕਤ ਸ਼ਬਦ ਮਨ ਵਸਾ।

ਐਸਾ ਸਤਿਗੁਰੂ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜਿਸ ਦਾ ਜੀਆ ਤਿੰਦਰਾ ਹਰ ਵਸੀ ਮਨਿਆਈ ਹਰਿਆ ਬਮੁਲਕ ਭਾਗਤ ਨਾ ਕੇ ਨਾਨਕਾ

ਸਿਖਾਇਆ। ਗੁਰਪ੍ਰਸਾਦੀ ਬੁੱਝਿਆ ਜਾਂ ਗੁਰਪ੍ਰਸਾਦੀ ਹਰਿਆ ਪੇ ਮਾਤਾ ਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਦ ਹੋਵਾ ਚਲਦ ਨਜ਼ਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂੰ ਰਚਿਆ ਜੋ ਤਰਾ ਕੀਤਾ ਨੂੰ ਜਿਮ ਆਇਆ। ਮਾਨ ਚਾਓ ਪਇਆ ਪ੍ਰਭ ਆਗਮ ਸੁਣਿਆ।

ਕਮ ਆਇਆ, ਕੇ ਕਰਮ ਕਮਾਇਆ, ਤੁਧ ਸਰੀ ਰਾਜਾ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੁਹਰ ਮਰਨਾ ਵਸਾਇਆ, ਗੁਰਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕੇ ਸਰੀਰ ਪ੍ਰਵਾਨ ਹੋਆ, ਜਨ ਸਤਿਗੁਰਸ ਜਲਾਇਆ, ਏ ਨੇਤਰ ਹੋ ਮੇਰੇ ਹੋ ਅਰਤੰਬਾ ਜੋ ਤਰੀ, ਹਰ ਮੇਰੇ ਔਰ ਨਾ ਦੇਖੋ ਕੋਈ।

ਸਿੱਖ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਉ ਨਿਧਿ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਸੁਣ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚੇਤਾ ਮਨਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆਰੇ ਆਏ। ਤਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ, ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ, ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਾਨਾ ਗਨ ਹਰਿਓ, ਨਿਸਬਾਸਰ

ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤਾਂ ਬੜਭਾਗੀ ਹੋ ਜਿਨ੍ਹਾਂ 'ਤੇ ਮਾਲਕ ਨੇ ਰਹਿਮਤ ਕਰਕੇ ਅੰਮ੍ਰਿਤ ਵੇਲਾ ਬਖਸ਼ਿਆ। ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਵਰਦੇ ਹੋਏ ਪਾਵਨ ਬਾਣੀ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ, ਸਭ ਦੀ ਸੇਵਾ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਣ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦੇ ਰਾਗੀ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜਾਪਨ ਰਚਨਾਵ ਦੁਇ ਕੁਦਰਤ ਸਾਜੇ ਕਰਾਸਨ ਡਿਟੋ ਚਾਵ ਦਾਤਾ ਕਰਤਾਪ ਤੂੰ ਤੁਸਦੇ ਵੈ ਕਰੈ ਪਸਾਵ ਤੂੰ ਜਾਣੋ ਸਭ ਸਦ।

0: ਨਿਰਤ ਪਾਈਏ ਹੋਰ ਇੱਕ ਮਤ ਹੁਕਮ ਕੁਆਰ ਪੌੜੀ
1: ਨਦਰ ਕਰਿਆ ਪਣੀਤਾ ਨਿਦਰ ਸਤਿਗੁਰ ਪਾਇਆ ਇਹ ਜੋ ਬੁੱਧ ਜਨਮ ਭਰਮਿਆ ਤਾ ਸਤਿਗੁਰ ਸਭਾ ਸੁਣਾਇਆ ਸਤਿਗੁਰ ਜਵੜਦਾਤਾ ਕੋ ਨੇ ਸਿਫ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਤਪਾਤ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਜਲ ਜਲ ਰੋਵੇ ਵਪੜੇ ਚੜ ਚਲ ਪਵਾਂ ਗਿਆ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ
1: ਬਿਨ ਸਤਿਗੁਰ ਕੇ ਨਾ ਪਾਏ ਬਿਨ ਸਤਿਗੁਰ ਕੇ ਨਾ ਪਾਏ ਸਤਿਗੁਰੂ ਚਾਪ ਰੱਖਿਆ ਨਗਰ ਪ੍ਰਗਟ।

ਹੋ ਮੈਂ ਕਰਮ ਕਮਾਏ, ਹੋ ਮੈਂ ਇਹੀ ਵੰਦਨਾ ਫਿਰ ਫਿਰ ਜੋ ਨਹੀਂ ਪਾਏ। ਹੋ ਮੈਂ ਕਿੱਥੋਂ ਪਜਾ ਕਿ ਸੰਜਮ ਇਹ ਜਾਏ, ਹੋ ਮੈਂ ਇਹੋ ਹੁਕਮ ਹੈ ਪਈਆਂ ਕਿਰਤ ਰਾਏ। ਹੋ ਮੈਂ ਦੇਰ ਦੇਰ ਗ੍ਰੋਹ ਗਹਿ ਦਾਰੂ ਪੀ ਸਮਾਏ,

ਸਾਹਿਬ ਸੱਚਾ ਸਾਹਿਬ ਤੂ ਜਿਨ ਸੱਚੋ ਸੱਚ ਵਰਤਾਰ ਜਿਸ ਤੂੰ ਦੇਹ ਤਿਸ ਮਿਲ ਸਤਾ ਤਿਨ ਹਚ ਕਮਾਇਆ ਸਤਿਗੁਰ ਮਿਲ ਸਚ ਪੈਨ ਕੇ ਹਿਰਦਾ ਸਚ ਵਸਾਇਆ ਮੂਰਖ ਸਚ ਨ ਜਾਣਨੇ ਮਨ ਮੁਖ ਜਨਮ।

ਮੋੜੀ ਸਤਿਗੁਰੂ ਟਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦਿਆ ਨੇ ਨੇਤਰ ਜਗਤ ਨੇ ਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸਵਣ ਜਾ ਰਿਹਾ ਸਤਿਗੁਰ ਹੈ ਬਹੁਤ।

ਘੋੜੀ ਤੁਰੇ ਪਲਾਣੇ ਪੌਣ ਵੇ ਗਿਰੰਗ ਗਿਰਮ ਸਵਾਰਿਆ ਕੋਠੇ ਮੰਡ ਮੈਡਲੇ ਬਟ ਕਿਰਪਾ ਸਾਰਿਆ ਚੀਜ ਕਰਨ ਪਾਂਦਰ ਬੁੱਝਣਾ ਹਾਰਿਆ ਕਰ ਫੁਰਮਾਇਸ਼ ਖਾਇਆ ਵੀ ਇੱਕ ਮਹਿਲਤ ਮਿਲਣ ਵਿਸਾਰਿਆ।

ਸਤਿਗੁਰ ਵੱਡਾ ਘਰ ਸਾਲਾ ਇਸ ਵਿੱਚ ਵਡਿਆ ਵਡਿਆ ਸਹਿ ਮਿਲ ਕੰਦਰਿਆ ਜਾਤਿ ਸਪਾਣਾ ਤਾ ਮਨ ਵਸਾਈਆ ਕਰੋ ਕਮਸ ਤਾ ਕਤਰ ਵਿੱਚ ਮਾਰ ਕੜਿਆ ਬੁਰਿਆ ਸਹਿ ਤੁੱਠੇ ਨੋ ਨਿਤ ਪਾਈਆ ਸਹਿ ਤੁੱਠੇ ਨੋ ਨਿਤ ਪਾਈਆ।

0: ਸੋ ਕਰਤਾ ਕਦਰ ਕਰੀਮ ਦੇ ਜੀਆਂ ਰਿਜਕ ਸੰਭਾਏ ਸਾਈ ਕਾਰ ਕਮਾਂਡ ਤੇ ਛੋਡਿਤ ਨਾ ਪਾਏ ਨਾਨਕ ਜੀ ਵਾਰਿਓ ਕਿੰਜ ਨਾ ਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧੂ
1: ਸਵੈਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀਆਂ ਜੀ ਮਹਾਰਾਜ ਅਤੇ ਸੰਗਤ ਬਖਸ਼ਣ ਯੋਗ ਨੂੰ ਬਖਸ਼ ਲੈਣਾ ਜੀ ਸਹੁਣਾ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਆਪ ਜੀ ਨੂੰ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੀ ਆਪ ਜੀ ਨੂੰ ਕਥਾ ਵਿਚਾਰਾਂ ਸਰਵਣ ਕਰਾਉਣਗੇ ਜੀ ਸੋ ਆਓ ਨਾ ਪਾਸੋਂ ਆਪਾਂ ਗੁਰਮਤ ਵਿਚਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਅਟਲ, ਚਵਰ ਸ਼ਤੁਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਸੀਸਾਂ ਪ੍ਰਾਪਤ ਕਰ ਰਹੇ ਗੁਰੂ ਸਵਾਰੀ ਗੁਰੂ ਸਤਿਕਾਰੀ ਸਤਸੰਗੀ ਜਨੋ, ਵਡਭਾਗੇ ਹਨ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਦਿਆਂ ਹੋਇਆਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਨ ਦਾ ਇਹ ਜੋ ਸਤਿਗੁਰਾਂ ਨੇ ਅਵਸਰ ਬਖਸ਼ਿਆ, ਉਸ ਤੋਂ ਉਪਰੰਤ ਜਿਵੇਂ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਾਨੂੰ ਪਾਵਨ ਸ਼ਬਦ ਮੁੱਖ ਵਾਕ ਦੇ ਰੂਪ ਅੰਦਰ ਬਖਸ਼ੇ ਨੇ, ਉਹਨਾਂ ਦਾ ਪਾਠ ਆਪ ਜੀ ਨੇ ਇਕਾਗਰ ਚਿੱਤ ਹੋ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਆਓ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਵਿਚਾਰਨ ਦਾ ਯਤਨ ਕਰਦੇ ਹੋਏ, ਜੋ ਗੁਰ ਕਹੈ ਸੋਈ ਭਲ ਮਾਨੂੰ ਦੀ ਭਾਵਨਾ ਨੂੰ ਅਪਣਾਉਂਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਬੋਲ ਵਿਚਾਰ ਕੇ ਜੀਵਨ ਅੰਦਰ ਵਸਾਉਣ ਦਾ ਯਤਨ ਕਰੀਏ। ਅੱਜ ਦੇ ਇਹ ਪਾਵਨ ਬੋਲ ਜੋ ਮੁੱਖ ਵਾਕ ਦੇ ਦੁਆਰਾ ਸਤਿਗੁਰਾਂ ਨੇ ਸਾਡੇ ਸੰਸਾਰ ਦੇ ਵਿੱਚ ਕਲਿਆਣਤਾ ਦੇ ਵਾਸਤੇ ਬਖਸ਼ੇ ਨੇ, ਇਹ ਪਾਵਨ ਬੋਲ ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉਚਾਰੇ ਹੋਏ ਨੇ। ਇਸ ਸ਼ਬਦ ਦੀਆਂ ਆਰੰਭਕ ਪੰਕਤੀਆਂ ਦੇ ਅੰਦਰ ਉਸ ਨਿਰਮਲ ਆਤਮਾ ਜੋ ਰੱਬੀ ਭੈ ਭਾਵਨਾ ਦੇ ਵਿੱਚ ਜੀਵਨ ਬਤੀਤ ਕਰਦੀ ਹੈ, ਉਸ ਨਿਰਮਲ ਆਤਮਾ ਵੱਲੋਂ

ਵੀ ਭੈ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਜੀਵ ਦੇ ਵੱਲੋਂ ਜੋ ਪਰਮਾਤਮਾ ਦੀ ਦਿਆਲਤਾ ਬਖਸ਼ਿਸ਼ ਪ੍ਰਾਪਤ ਕਰਨ ਦੇ ਵਾਸਤੇ ਵਾਹਿਗੁਰੂ ਦੇ ਅਦਬ ਵਿੱਚ ਭੈ ਵਿੱਚ ਰਹਿੰਦਿਆਂ ਹੋਇਆਂ ਆਪਣੇ ਮਾਲਕ ਦੇ ਚਰਨਾਂ ਵਿੱਚ ਜੀਵਨ ਦੀ ਸਫਲਤਾ ਦੇ ਵਾਸਤੇ ਅਰਦਾਸ ਕਰਦਿਆਂ ਹੋਇਆਂ ਜੋ ਬਚਨ ਉਚਾਰਦੇ ਨੇ ਕਿ ਵਾਹਿਗੁਰੂ ਜੀ ਇਸ ਸੰਸਾਰ ਦੇ ਅੰਦਰ ਜਿਸ ਕਾਰਜ ਦੇ ਵਾਸਤੇ ਸਾਨੂੰ ਮਨੁੱਖਾ ਜਨਮ ਆਪ ਜੀ ਨੇ ਬਖਸ਼ਿਆ ਹੈ, ਸਾਡੇ ਕੋਲੋਂ ਉਸ ਪਾਸੇ ਨੂੰ ਬਹੁਤਾ ਸਮਾਂ ਤੁਰਿਆ ਨਹੀਂ ਜਾਂਦਾ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੀਵਨ ਦੇ ਵਿੱਚ ਆਪ ਜੀ ਦੀ ਭਗਤੀ ਦੀ ਬੰਦਗੀ ਦੀ ਜਾਗ ਨੂੰ ਲਾ ਕੇ ਅੰਦਰ ਹੀ ਕਮਾਈ ਕਰਕੇ ਜਿਸ ਮਿਸ਼ਨ ਦੇ ਵਾਸਤੇ ਜਿਸ ਪਰਪਜ ਦੇ ਵਾਸਤੇ ਅਸੀਂ ਇਸ ਸੰਸਾਰ ਦੇ ਅੰਦਰ ਆਏ ਹਾਂ ਉਹ ਆਪ ਜੀ ਦੇ ਸਿਮਰਨ ਦੇ ਦੁਆਰਾ ਬੰਦਗੀ ਦੇ ਦੁਆਰਾ ਪੂਰਾ ਕਰਕੇ ਇਹ ਮਨੁੱਖਾ ਜੀਵਨ ਦੇ ਅੰਦਰ ਆਪ ਜੀ ਦਾ ਮਿਲਾਪ ਹਾਸਲ ਕਰ ਸਕੀਏ। ਪਰ ਜਦੋਂ ਅਸੀਂ ਦੇਖਦੇ ਹਾਂ ਦੂਜੇ ਪਾਸੇ ਸਤਿ ਵਾਹਿਗੁਰੂ ਜੀ ਸਾਡੇ ਸਵਾਸ ਜਿਹੜੇ ਉਹ ਬੜੀ ਜਲਦੀ ਦੇ ਨਾਲ ਬਤੀਤ ਹੁੰਦੇ ਜਾ ਰਹੇ ਨੇ ਅਤੇ ਇਹ ਸਵਾਸ ਜਿਹੜੇ ਨੇ ਇਹ ਦੁਨੀਆਂ ਦੇ ਰਸਾਂ ਵਾਲੇ ਪਾਸੇ ਨੂੰ ਜ਼ਿਆਦਾ ਖਿੱਚ ਰੱਖਦੇ ਨੇ, ਜਿਸ ਕਰਕੇ ਇਹ ਸਵਾਸ ਘਟਦੇ ਜਾ ਰਹੇ ਨੇ, ਜੀਵਨ ਦੀ ਖੇਡ ਖਤਮ ਹੁੰਦੀ ਜਾ ਰਹੀ ਹੈ। ਅਤੇ ਉਸ ਹਿਸਾਬ ਦੇ ਨਾਲ ਜਦੋਂ ਅਸੀਂ ਵਾਹਿਗੁਰੂ ਜੀ ਆਪਣੇ ਜੀਵਨ ਨੂੰ ਤੱਕਦੇ ਹਾਂ ਅਤੇ ਤੁਹਾਡੀ ਬੰਦਗੀ ਤੋਂ ਵਿਹੂਣਾ ਸਾਡਾ ਜੀਵਨ ਬਹੁਤ ਵਿਅਰਥ ਜਾ ਰਿਹਾ ਹੈ ਅਤੇ ਸਾਨੂੰ ਆਪ ਜੀ ਦੇ ਦਰ ਤੋਂ ਇਹ ਸੋਝੀ ਜੋ ਬਖਸ਼ਿਸ਼ ਹੋਈ ਉਹਦੇ ਦੁਆਰਾ ਇਹ ਵੀ ਸਮਝ ਹੈ ਕਿ ਜਿੰਨਾ ਜੀਵਨ ਸਾਡਾ ਆਪ ਜੀ ਦੀ ਭਗਤੀ ਤੋਂ ਬਿਨਾਂ ਬਤੀਤ ਹੋਵੇਗਾ ਉਹ ਸਾਰੇ ਦਾ ਸਾਰੇ ਵਿਅਰਥ ਜਾਵੇਗਾ। ਉਹ ਕਿਸੇ ਕਾਰਜ ਹਿੱਤ ਨਹੀਂ ਹੈ, ਉਹ ਆਪ ਜੀ ਦੇ ਦਰ 'ਤੇ ਉਹ ਜੀਵਨ ਪ੍ਰਵਾਨ ਨਹੀਂ ਹੋਵੇਗਾ। ਆਪ ਜੀ ਦੇ ਦਰ 'ਤੇ ਉਹੀ ਸਮਾਂ ਪ੍ਰਵਾਨ ਸਾਡਾ ਹੋਵੇਗਾ ਜਿਸ ਸਮੇਂ ਦੇ ਵਿੱਚ ਅਸੀਂ ਆਪ ਜੀ ਦੀ ਭਗਤੀ ਕਰਕੇ ਜੀਵਨ ਨੂੰ ਸਵਾਰ ਸਕਾਂਗੇ। ਇਸ ਕਰਕੇ ਜਦੋਂ ਮੈਂ ਜੀਵਨ ਦੇ ਵਿਅਰਥਤਾ ਵੱਲ ਦੇਖਦਾ ਏ, ਸਵਾਸ ਘਟਦਿਆਂ ਵੱਲ ਦੇਖਦਾ ਏ, ਉਮਰ ਬੀਤਦੀ ਜਾਂਦੀ ਵੱਲ ਦੇਖਦਾ ਏ, ਉਹਦੇ ਮੁਕਾਬਲੇ ਜਿੰਨੀ ਭਗਤੀ ਆਪ ਜੀ ਦੀ ਹੋਣੀ ਚਾਹੀਦੀ ਸੀ ਉਨੀ ਹੋ ਨਹੀਂ ਰਹੀ। ਇਸ ਕਰਕੇ ਸਾਡੀ ਜਿੰਦ ਜਿਹੜੀ ਹੈ ਉਹ ਕੰਬਦੀ ਪਈ ਹੈ ਕਿਉਂਕਿ ਇਹ ਸੰਸਾਰ ਸਮੁੰਦਰ ਬੜਾ ਭਿਆਨਕ ਹੈ। ਇਹਦੇ ਵਿੱਚ ਤੈਰਨਾ ਪਾਰ ਕਰਕੇ ਆਪ ਜੀ ਨੂੰ ਮਿਲਣਾ ਮੇਰੇ ਵਾਸਤੇ ਬਹੁਤ ਔਖਾ ਹੈ ਅਤੇ ਵਾਹਿਗੁਰੂ ਜੀ ਇਹ ਸੰਸਾਰ ਦੇ ਅੰਦਰ ਜ਼ਿੰਦਗੀ ਬਤੀਤ ਹੁੰਦਿਆਂ ਇਸ ਸੰਸਾਰ ਦੇ ਰਾਸ ਪੂੰਜੀ ਵੱਲ ਰੁਚੀ ਜ਼ਿਆਦਾ ਹੋਣ ਦੇ ਕਾਰਨ, ਆਪ ਜੀ ਦੇ ਨਾਮ ਸਿਮਰਨ ਦੀ ਬੰਦਗੀ ਘੱਟ ਹੋਣ ਦੇ ਕਾਰਨ ਕਈ ਵਾਰ ਸਾਡੀ ਜਿੰਦ ਜਿਹੜੀ ਇਹ ਕੰਬਦੀ ਹੈ। ਜਿਵੇਂ ਭਗਤ ਕਬੀਰ ਜੀ ਵੀ ਪਾਵਨ ਬਚਨਾਂ ਦੇ ਦੁਆਰਾ ਪਰਮਾਤਮਾ ਦੇ ਦਰ 'ਤੇ ਜਿੱਥੇ ਅਰਦਾਸ ਕਰਦੇ ਨੇ ਉੱਥੇ ਸੰਸਾਰ ਦੇ ਨਾਲ ਇਹ ਵੀ ਗੱਲ ਸਾਂਝੀ ਕਰਦੇ ਨੇ ਕਿ ਭਾਈ ਦੇਖੋ ਉਸ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਮੇਰਾ ਜਿੰਨਾ ਜੀਵਨ ਬਤੀਤ ਹੋਇਆ ਏ ਅਤੇ ਮੈਨੂੰ ਹੁਣ ਉਸ ਬਤੀਤ ਹੋਏ ਜੀਵਨ ਦੇ ਵਿੱਚੋਂ ਇੱਕੋ ਹੀ ਗੱਲ ਸਾਹਮਣੇ ਆ ਰਹੀ ਹੈ ਕਿ ਮੇਰੇ ਅਵਗਣ ਬੜੇ ਨੇ, ਗੁਣ ਘੱਟ ਨੇ, ਪਰਮਾਤਮਾ ਦੇ ਦਰ 'ਤੇ ਜਾਵਾਂਗਾ, ਪਤਾ ਨਹੀਂ ਪਰਮਾਤਮਾ ਵਾਹਿਗੁਰੂ ਜੀ ਦੇ ਦਰ ਦਾ ਵਿਵਹਾਰ ਸਲੂਕ ਮੇਰੇ ਨਾਲ ਕਿਹੋ ਜਿਹਾ ਹੋਵੇਗਾ। ਹੁਣ ਜਦੋਂ ਇਹ ਗੱਲ ਮੈਂ ਸੋਚਦਾ ਹੈ ਨਾ ਤਾਂ ਮੇਰੀ ਜਿੰਦ ਜਿਹੜੀ ਉਸ ਭਗਤ ਕਬੀਰ ਜੀ ਕਹਿੰਦੇ ਬੜੀ ਕੰਬਦੀ ਹੈ ਕਿਉਂਕਿ ਬਚਪਨ ਵੀ ਨਿਕਲ ਗਿਆ, ਜਵਾਨੀ ਦੇ ਕਾਲੇ ਕੇਸ ਵੀ ਜਿਹੜੇ ਨੇ ਹੁਣ ਉਹ ਚਿੱਟੇ ਹੋ ਰਹੇ ਨੇ, ਜ਼ਿੰਦਗੀ ਰੂਪੀ ਜਵਾਨੀ ਰੂਪੀ ਹਨੇਰੀ ਰਾਤ ਜਿਹੜੀ ਹੈ ਉਹ ਬਤੀਤ ਹੋ ਗਈ ਹੈ ਅਤੇ ਦਿਨ ਰੂਪੀ ਚਿੱਟਾ ਚਾਨਣ ਰੂਪੀ ਜਿਹੜਾ ਵਡੇਪਾ ਏ ਉਹ ਸਾਡੇ ਆ ਗਿਆ ਏ ਕਿਉਂਕਿ ਜਵਾਨੀ ਦੇ ਵਿੱਚ ਕੇਸ ਕਾਲੇ ਨੇ ਅਤੇ ਰਾਤ ਵੀ ਕਾਲੇ ਕਾਲੀ ਹੁੰਦੀ ਹੈ, ਹਨੇਰੇ ਵਾਲੀ ਹੁੰਦੀ ਹੈ ਅਤੇ ਦਿਨ ਜਿਹੜਾ ਉਹ ਚਿੱਟਾ ਹੁੰਦਾ ਏ ਅਤੇ ਕੇਸਾਂ ਦਾ ਰੰਗ ਵੀ ਚਿੱਟਾ ਹੁੰਦਾ ਏ। ਭਗਤ ਕਬੀਰ ਜੀ ਨੇ ਉੱਥੇ ਰਹਿਣ ਦਾ ਭਾਵ ਜਵਾਨੀ ਰੂਪੀ ਜ਼ਿੰਦਗੀ ਰਾਤ ਜਿਹੜੀ ਭਗਤ ਜੀ ਕਹਿੰਦੇ ਉਹ ਬਤੀਤ ਹੋ ਗਈ ਹੈ ਅਤੇ ਦਿਨ ਜਿਹੜਾ ਏ ਉਹ ਵਡੇਪਾ ਰੂਪੀ ਦਿਨ ਜਿਹੜਾ ਉਹ ਆ ਗਿਆ ਏ, ਕੇਸ ਸਾਰੇ ਜਿਹੜੇ ਨੂੰ ਚਿੱਟੇ ਹੋ ਗਏ ਨੇ।
ਫਿਰ ਅੱਗੇ ਦੂਜੀ ਉਦਾਹਰਣ ਫਿਰ ਦਿੰਦੇ ਨੇ, ਕਹਿੰਦੇ ਨੇ ਕਿ ਜਿਵੇਂ ਭਵਰਾ ਕਾਲੇ ਰੰਗ ਦਾ ਹੁੰਦਾ ਏ ਅਤੇ ਬੱਗ ਜਿਹੜਾ ਏ ਉਹ ਚਿੱਟੇ ਰੰਗ ਦਾ ਬਗਲਾ ਹੁੰਦਾ ਏ। ਹੁਣ ਉੱਥੇ ਵੀ ਭਗਤ ਜੀ ਉਦਾਹਰਣ ਇਹੀ ਦਿੰਦੇ ਕਿ ਭਵਰੇ ਰੂਪੀ ਕਾਲੇ ਕੇਸ ਜਿਹੜੇ ਉਹ ਬਗਲੇ ਵਰਗੇ ਚਿੱਟੇ ਸਫੈਦ ਹੋ ਗਏ ਨੇ ਵਡੇਪੇ ਦੇ ਕਾਰਨ, ਪਰ ਅਜੇ ਤੱਕ ਜਦੋਂ ਬੰਦਗੀ ਤੋਂ ਵਿਹੋਣਾ ਜੀਵਨ ਵੇਖ ਕੇ ਮੇਰੀ ਜਿੰਦ ਜਿਹੜੀ ਉਹ ਕੰਬਦੀ ਪਈ ਹੈ, ਕਿਉਂਕਿ ਮੇਰੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਇੰਨੀ ਕਮਜ਼ੋਰੀ ਆ ਗਈ ਕਿ ਜਿਵੇਂ ਇਹ ਕੁਮਲਾ ਰਿਹਾ, ਜਿਵੇਂ ਕੋਈ ਬੂਟਾ ਪਾਣੀ ਤੋਂ ਬਿਨਾਂ ਕੁਮਲਾ ਜਾਂਦਾ ਹੈ। ਇਸੇ ਤਰ੍ਹਾਂ ਵਡੇਪੇ ਦੇ ਵਿੱਚ ਬਾਣੀ ਤੋਂ ਬਿਨਾਂ ਇਹ ਜ਼ਿੰਦਗੀ ਰੂਪੀ ਸਰੀਰ ਰੂਪੀ ਜਿਹੜੇ ਫੁੱਲ ਇਹ ਕੁਮਲਾ ਰਿਹਾ ਹੈ, ਅਤੇ ਜਿਹੜਾ ਅੰਦਰ ਹੰਸ ਹੈ ਆਤਮਾ ਹੈ ਉਹ ਉਡਾਰੀ ਮਾਰਨ ਵਾਸਤੇ ਤਿਆਰ ਹੈ। ਪਤਾ ਹੀ ਨਹੀਂ ਬਜ਼ੁਰਗੀ ਵਿੱਚ ਹੁਣ ਉਸ ਹੰਸ ਨੇ ਕਿਹੜੇ ਵੇਲੇ ਉਡਾਰੀ ਮਾਰ ਜਾਣੀ, ਅਤੇ ਚਿੰਤਾ ਇਹ ਲੱਗੀ ਹੈ ਕਿ ਹੰਸ ਨੇ ਪਤਾ ਨਹੀਂ ਕਿਹੜੇ ਵੇਲੇ ਉਡਾਰੀ ਮਾਰ ਜਾਣੀ, ਇਹ ਸਰੀਰ ਕਮਲਾ ਰਿਹਾ ਹੈ ਜਿਹੜਾ ਮੁਰਝਾ ਰਿਹਾ, ਇਹਨੇ ਕਦੋਂ ਸਾਥ ਛੱਡ ਜਾਣਾ ਹੈ। ਅਤੇ ਇਹ ਤਾਂ ਇਸ ਤਰ੍ਹਾਂ ਦਾ ਮੇਰਾ ਜੀਵਨ ਹੈ ਕਿ ਜਿਵੇਂ ਕੱਚੇ ਘੜੇ ਦੇ ਵਿੱਚ ਜਾਂ ਕੱਚੇ ਭਾਂਡੇ ਦੇ ਵਿੱਚ ਕੁੱਜੇ ਵਿੱਚ ਪਾਣੀ ਰੱਖਿਆ ਹੋਵੇ ਅਤੇ ਉਹਦਾ ਕੋਈ ਵਸਾਹ ਨਹੀਂ ਹੁੰਦਾ ਕਿ ਉਹ ਮਿੱਟੀ ਦਾ ਕੱਚਾ ਭਾਂਡਾ ਕਿਹੜੇ ਵੇਲੇ ਗਲ ਟੁੱਟ ਜਾਣਾ ਹੈ। ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਮੇਰੇ ਜੀਵਨ ਦੀ ਖੇਡ ਹੈ ਕਿ ਕੁੱਜੇ ਵਿੱਚ ਕੱਚੇ ਕੁੱਜੇ ਵਿੱਚ ਰੱਖੇ ਹੋਏ ਪਾਣੀ ਵਾਂਗ ਮੇਰੇ ਸਰੀਰ ਦੇ ਸਵਾਸ ਨੇ, ਪਤਾ ਹੀ ਨਹੀਂ ਇਹਨਾਂ ਦਾ ਨਾਤਾ ਕਿਹੜੇ ਵੇਲੇ ਟੁੱਟ ਜਾਣਾ ਹੈ। ਅਤੇ ਮੈਂ ਸਾਰੀ ਜ਼ਿੰਦਗੀ ਜਿੰਨੀ ਬਤੀਤ ਕੀਤੀ ਹੈ ਮੈਂ ਦੁਨੀਆਂ ਦੇ ਆਹਰ ਦੇ ਵਿੱਚ, ਦੁਨੀਆਂ ਦੇ ਕੰਮ ਧੰਦਿਆਂ ਦੇ ਵਿੱਚ ਹੀ ਲੱਗਾ ਰਿਹਾ। ਮੇਰੀ ਹਾਲਤ ਉਸ ਬੱਚੀ ਵਰਗੀ ਹੋਈ ਜਿਹੜੀ ਕੁਆਰੀ ਹੀ ਵਿਆਹ ਤੋਂ ਪਹਿਲਾਂ ਹੀ ਸੁਹਾਗਣਾ ਵਾਲੇ ਹਾਰ ਸ਼ਿੰਗਾਰ ਕਰਦੀ ਰਹੇ, ਅਤੇ ਉਹ ਕੀਤੇ ਹੋਏ ਹਾਰ ਸ਼ਿੰਗਾਰ ਭਗਤ ਜੀ ਕਹਿੰਦੇ ਨੇ ਉਹਦੇ ਜੀਵਨ ਵਿੱਚ ਸੁਖਦਾਇਕ ਨਹੀਂ ਹੋ ਸਕਦੇ, ਕਿਉਂਕਿ ਵਿਆਹ ਤੋਂ ਪਹਿਲਾਂ ਕੁਆਰੀ ਕੰਨਿਆਂ ਦੇ ਕਾਰਜ ਜਿਹੜੇ ਨੇ ਹਾਰ ਸ਼ਿੰਗਾਰ ਦੇ ਉਹ ਕਿਸ ਅਰਥ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਕਹਿਣ ਲੱਗੇ ਕਿ ਮੈਂ ਵੀ ਦੁਨੀਆਂ ਦੇ ਵਿੱਚ ਇਹ ਜਿਹੜੇ ਦੁਨੀਆਂ ਦੇ ਆਹਰ ਕਰਦਾ ਰਿਹਾ ਇਹ ਕੁਆਰੀ ਕੰਨਿਆਂ ਦੇ ਸ਼ਿੰਗਾਰ ਕਰਨ ਵਰਗੀ ਹੈ, ਕਿਉਂਕਿ ਇਹ ਵੀ ਕਿਸੇ ਅਰਥ ਨਹੀਂ ਹੈ ਸੰਸਾਰ ਦੇ ਵਿੱਚ ਜਿੰਨੇ ਵੀ ਕਾਰਜ ਕੀਤੇ ਨੇ। ਫਿਰ ਆਖਰ ਵਿੱਚ ਭਗਤ ਜੀ ਸਮਝਾਉਂਦੇ ਨੇ, ਕਹਿੰਦੇ ਜਿਵੇਂ ਕਿਸੇ ਦੇ ਘਰ ਕੋਈ ਮਹਿਮਾਨ ਆਉਣਾ ਹੋਵੇ, ਰਿਸ਼ਤੇਦਾਰ ਆਉਣਾ ਹੋਵੇ, ਅਤੇ ਉਹ ਵਾਰ ਵਾਰ ਕਾਂ ਨੂੰ ਉਡਾਉਂਦਿਆਂ ਉਡੀਕਾਂ ਕਰਦਾ ਹੈ ਕਿ ਕਦੋਂ ਮਹਿਮਾਨ ਆਵੇ। ਇਸੇ ਤਰ੍ਹਾਂ ਹੀ ਭਗਤ ਜੀ ਕਹਿਣ ਲੱਗੇ ਕਿ ਮੇਰਾ ਸਰੀਰ ਵੀ ਜਿਹੜਾ ਇਹਨਾਂ ਇਹ ਵੀ ਵਕਾਰ ਰੂਪੀ ਕਾਂ ਉਡਾਉਂਦਿਆਂ ਉਡਾਉਂਦਿਆਂ ਉਡੀਕ ਰਿਹਾ ਹੈ ਕਿ ਕਦੋਂ ਮਹਿਮਾਨ ਪਰਮਾਤਮਾ ਅਕਾਲ ਪੁਰਖ ਜੀ ਤੁਸੀਂ ਮੇਰੇ ਹਿਰਦੇ ਦੇ ਅੰਦਰ ਵਸੋ ਅਤੇ ਮੇਰੇ ਜੀਵਨ ਦਾ ਉਧਾਰ ਹੋ ਜਾਵੇ। ਅਤੇ ਫਿਰ ਆਖਰੀ ਪੰਕਤੀ ਦੇ ਅੰਦਰ ਭਗਤ ਜੀ ਪਰਮਾਤਮਾ ਦੇ ਦਰ 'ਤੇ ਤਰਲਾ ਲੈਂਦੇ ਆ, ਕਹਿੰਦੇ ਨੇ ਕਿ ਮਹਾਰਾਜ ਹੁਣ ਤਾਂ ਮੈਂ ਇਹ ਵਕਾਰ ਰੂਪੀ ਕਾਂ ਉਡਾਉਂਦਿਆਂ ਉਡਾਉਂਦਿਆਂ ਮੇਰੀਆਂ ਤਾਂ ਬਾਹਾਂ ਵੀ ਥੱਕ ਗਈਆਂ ਅਤੇ ਮੇਰੀ ਜ਼ਿੰਦਗੀ ਦੀ ਕਹਾਣੀ ਜਿਹੜੀ ਇਹ ਵੀ ਖਤਮ ਹੋਣ ਦੇ ਕੰਢੇ 'ਤੇ ਹੈ, ਇਹ ਬਿਲਕੁਲ ਜ਼ਿੰਦਗੀ ਦੇ ਬਿਲਕੁਲ ਕਿਨਾਰੇ 'ਤੇ ਮੇਰੀ ਕਹਾਣੀ ਪਹੁੰਚੀ ਹੈ, ਇਸ ਕਰਕੇ ਕਿਰਪਾ ਕਰੋ ਕਿ ਮੇਰਾ ਜਿਹੜਾ ਇਹ ਸੰਸਾਰ ਵਿੱਚ ਜੀਵਨ ਹੈ ਇਹ ਆਪ ਜੀ ਦੇ ਮਿਲਾਪ ਦੁਆਰਾ ਸਫਲ ਹੋ ਸਕੇ, ਮੈਨੂੰ ਕਿਰਪਾ ਕਰਕੇ ਦਿਦਾਰ ਬਖਸ਼ ਕੇ ਨਿਹਾਲ ਕਰੋ। ਇਹ ਅਰਦਾਸ ਅਤੇ ਆਪਣੇ ਜੀਵਨ ਦੀ ਬਿਰਥਾ ਦੇ ਬਾਰੇ ਭਗਤ ਕਬੀਰ ਜੀ ਪਾਵਨ ਬਾਣੀ ਦੇ ਅੰਦਰ ਦੱਸਦੇ ਨੇ, ਥਰ ਹਰ ਕੰਪੈ ਬਾਲਾ ਜੀਓ ਨਾ ਜਾਣੂ ਕਿਆ ਕਰਸੀ ਪੀਓ। ਬਾਲਾ ਦਾ ਭਾਵ ਹੈ ਜਿੰਦ, ਕਿ ਜਿਹੜੀ ਮੇਰੀ ਜਿੰਦ ਹੈ ਉਹ ਹੁਣ ਥਰ ਥਰ ਕੰਬਦੀ ਪਈ ਹੈ ਭਗਤੀ ਤੋਂ ਵਿਹੋਣੀ ਹੋ ਕੇ। ਜਵਾਨੀ ਵਿੱਚ ਬਚਪਨ ਵਿੱਚ ਅਤੇ ਬੇਪਰਵਾਹੀ ਵਿੱਚ ਚਲੇ ਗਈ, ਇਸ ਪਾਸੇ ਵੱਲ ਨੂੰ ਬਹੁਤਾ ਕੁਝ ਧਿਆਨ ਨਹੀਂ ਦਿੱਤਾ। ਹੁਣ ਜਦੋਂ ਬਲ ਛੁੱਟ ਕੇ ਉਹ ਬੰਧਨ ਪਰੇ, ਹੁਣ ਵਡੇਪੇ ਦੇ ਕਾਰਨ ਬਲ ਘਟਦਾ ਜਾ ਰਿਹਾ ਹੈ, ਬੰਧਨ ਜਿਹੜੇ ਨੇ ਉਹ ਜ਼ਿਆਦਾ ਪੈ ਰਹੇ ਨੇ। ਸੋਚਿਆ ਸੀ ਬਚਪਨ ਖੇਡ ਕੇ ਬਤੀਤ ਕਰ ਲਵਾਂ, ਜਵਾਨੀ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਬਤੀਤ ਕਰ ਲਵਾਂ, ਅਤੇ ਜਦੋਂ ਵਡੇਪਾ ਆ ਜਾਵੇਗਾ ਉਦੋਂ ਮੈਂ ਫਿਰ ਭਗਤੀ ਕਰ ਲਵਾਂਗਾ। ਪਰ ਹੁਣ ਇਹ ਸਰੀਰ ਵੀ ਕੁਮਲਾਉਂਦਾ ਜਾ ਰਿਹਾ ਹੈ ਅਤੇ ਹੰਸ ਵੀ ਜਿਹੜੀ ਜਿੰਦ ਉਹ ਵੀ ਇਸ਼ਾਰੇ ਕਰ ਰਹੀ ਹੈ ਵੀ ਹੁਣ ਮੈਂ ਪਤਾ ਨਹੀਂ ਕਦੋਂ ਤੇਰਾ ਸਾਥ ਛੱਡ ਜਾਣਾ ਹੈ।
ਤੇ ਭਗਤ ਜੀ ਸਮਝਾਉਂਦੇ ਇਹ ਗੱਲ ਸੋਚ ਕੇ ਥਰ ਹਰ ਕੰਪੈ ਬਾਲਾ ਜੀਓ ਨਾ ਜਾਣੂ ਕਿਆ ਕਰਸੀ ਪੀਓ ਕਿ ਪਤਾ ਨਹੀਂ ਪਰਮਾਤਮਾ ਦੇ ਹੁਣ ਦਰ ਤੇ ਜਾ ਕੇ ਮੇਰੇ ਨਾਲ ਵਿਵਹਾਰ ਸਲੂਕ ਕਿਹੋ ਜਿਹਾ ਹੋਵੇਗਾ ਕਿਉਂਕਿ ਰਹਿਣ ਗਈ ਮਤ ਦਿਨ ਵੀ ਜਾਏ ਭਵਰ ਗਏ ਬਗ ਬੈਠੇ ਆਏ ਕਿ ਰਾਤ ਜਿੰਦ ਜਵਾਨੀ ਰੂਪੀ ਰਾਤ ਤੇ ਬਤੀਤ ਹੋ ਗਈ ਹੈ ਹੁਣ ਦਿਨ ਚੜ ਗਿਆ ਏ ਭਵਰ ਰੂਪੀ ਜਵਾਨੀ ਵਾਲੇ ਕਾਲੇ ਕੇਸ਼ ਜਿਹੜੇ ਉਡਾਰੀਆਂ ਮਾਰ ਗਏ ਨੇ ਬਗ ਬੈਠੇ ਆਏ ਹੁਣ ਵਢੇਪਾ ਰੂਪੀ ਬਗ ਜਿਹੜੇ ਨੇ ਬਗਲਾ ਰੂਪੀ ਇਸ ਕੇਸ ਜਿਹੜੇ ਉਹ ਸਫੈਦ ਆ ਕੇ ਬੈਠ ਗਏ ਨੇ ਇਹ ਨਹੀਂ ਹੁਣ ਜਾਂਦੇ ਇਹਦਾ ਰੰਗ ਨਹੀਂ ਹੁਣ ਬਦਲੇਗਾ ਇਹ ਜੇ ਕਾਲੇ ਤੋਂ ਚਿੱਟੇ ਹੋ ਗਏ ਤੇ ਹੁਣ ਚਿੱਟੇ ਹੀ ਰਹਿਣਗੇ ਕਾਚੈ ਕਰਵੈ ਰਹੀ ਨਾ ਪਾਨੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਵਾਰ ਕੰਨਿਆਂ ਜੈਸੇ ਕਰਤ ਸਿਗਾਰਾ ਕਿਉਂ ਰਲੀਆਂ ਮਾਣੇ ਬਾਜ ਪਤਾਰਾ ਕਹਿਣ ਲੱਗੀ ਕਿ ਹੁਣ ਮੇਰੀ ਜ਼ਿੰਦਗੀ ਜਿਹੜੀ ਹੈ ਦੁਨੀਆਂ ਦੇ ਆਹਰ ਦੇ ਵਿੱਚ ਬਤੀਤ ਹੁੰਦੀ ਜਾ ਰਹੀ ਹੈ ਅਤੇ ਮੈਨੂੰ ਹੁਣ ਇਹੀ ਤੌਖਲਾ ਏ ਕਿ ਮੇਰਾ ਬਣੇਗਾ ਕੀ ਕੁਵਾਰ ਕੰਨਿਆਂ ਜੈਸੇ ਕਰਤ ਸਿਗਾਰਾ ਕਿਉਂ ਰਲੀਆਂ ਮਾਣੇ ਬਾਜ ਪਤਾਰਾ ਕਾਗ ਉਡਾਵਤ ਭੁਜਾ ਪਿਰਾਨੀ ਕਹਿ ਕਬੀਰ ਇਹ ਕਥਾ ਸਿਰਾਨੀ ਕਹਿਣ ਲੱਗੇ ਮਹਾਰਾਜ ਜ਼ਿੰਦਗੀ ਦੀ ਕਥਾ ਜਿਹੜੀ ਹੈ ਜ਼ਿੰਦਗੀ ਦੀ ਕਹਾਣੀ ਜਿਹੜੀ ਉਹ ਮੁੱਕਦੀ ਜਾ ਰਹੀ ਹੈ ਕਿਰਪਾ ਕਰੋ ਕਿ ਮੈਨੂੰ ਆਪ ਦੇ ਦੀਦਾਰ ਹੋ ਜਾਵਣ ਅਤੇ ਜਿਹੜੀ ਜਿੰਦ ਮੇਰੀ ਸੰਸਾਰ ਸਾਗਰ ਵਿੱਚ ਇੱਥੇ ਡੁੱਬ ਕੇ ਕਿਹੋ ਜਿਹਾ ਇਹਦੇ ਨਾਲ ਵਿਵਹਾਰ ਹੋਣਾ ਜਾਂ ਆਪ ਦੇ ਦਰ 'ਤੇ ਕਿਹੜਾ ਵਿਵਹਾਰ ਹੋਣਾ ਹੈ ਉਹ ਜਿਹੜਾ ਅੰਦਰ ਤੌਖਲਾ ਬਣਿਆ ਡਰ ਬਣਿਆ ਉਹਦੇ ਤੋਂ ਨਿਵਰਤੀ ਹੋ ਜਾਵੇ ਜਿਵੇਂ ਭਗਤ ਜੀ ਨੇ ਉਹਨਾਂ ਬਚਨਾਂ ਦੇ ਦੁਆਰਾ ਇਹ ਜਿੰਦ ਦੀ ਗੱਲ ਸਮਝਾਈ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਮੁੱਖ ਵਾਕ ਦੇ ਦੁਆਰਾ ਵੀ ਸਾਨੂੰ ਇਸੇ ਤਰ੍ਹਾਂ ਹੀ ਸਮਝਾ ਰਹੇ ਨੇ ਕਿ ਸੰਸਾਰ ਰੂਪੀ ਸਾਗਰ ਨੂੰ ਦੇਖ ਕੇ ਅਤੇ ਜੰਮਣ ਮਰਨ ਦੀ ਖੇਡ ਦੇ ਦੁੱਖਾਂ ਨੂੰ ਦੇਖ ਕੇ ਪਰਮਾਤਮਾ ਦੇ ਦਰ 'ਤੇ ਹੋਏ ਫੈਸਲੇ ਨੂੰ ਦੇਖ ਕੇ ਫਿਰ ਕਹਿਣ ਲੱਗੇ ਮੇਰੇ ਵੀ ਅੰਦਰ ਜਿੰਦ ਜਿਹੜੀ ਉਹ ਡਰਦੀ ਪਈ ਹੈ ਵਿਕਾਰਾਂ ਦੇ ਰਸ ਦੇ ਵਿੱਚ ਜੀਵਨ ਬਰਬਾਦ ਕਰਕੇ ਕਿ ਹੁਣ ਸੰਸਾਰ ਵਿੱਚ ਬਣੇਗਾ ਕੀ ਗੁਰੂ ਸਵਾਰਿਓ ਇਹ ਅਵਸਥਾ ਗੁਰੂ ਸਾਹਿਬਾਨ ਦੀ ਨਹੀਂ ਹੈ ਪਰ ਸਾਨੂੰ ਸਮਝਾਉਣ ਦੇ ਵਾਸਤੇ ਉਹਨਾਂ ਨੇ ਆਪਣੇ 'ਤੇ ਗੱਲ ਲੈ ਕੇ ਸਮਝਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਕਿ ਸਾਨੂੰ ਸੰਸਾਰ ਦੇ ਜੀਵਾਂ ਨੂੰ ਸਮਝ ਆ ਜਾਵੇ ਸੋ ਸਤਿਗੁਰੂ ਜੀ ਜਿਵੇਂ ਇਹਨਾਂ ਬਚਨਾਂ ਦੇ ਦੁਆਰਾ ਸਾਨੂੰ ਸਮਝਾ ਰਹੇ ਨੇ ਉਹ ਵਿਚਾਰਨ ਦਾ ਯਤਨ ਕਰੀਏ ਸਤਿਗੁਰੂ ਜੀ ਦੇ ਪਾਵਨ ਬੋਲ ਨੇ ਧਨਾਸਰੀ ਮਹੱਲਾ ਪਹਿਲਾ ਧਨਾਸਰੀ ਰਾਗ ਦਾ ਨਾਮ ਹੈ ਮਹੱਲਾ ਪਹਿਲਾ ਤੋਂ ਭਾਵ ਹੈ ਕਿ ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰੇ ਹੋਏ ਨੇ ਅੱਗੇ ਸਮਝਾਉਂਦੇ ਘਰ ਪਹਿਲਾ ਚੌਪਦੇ ਪਹਿਲੇ ਘਰ ਵਿੱਚ ਚੌਪਦੇ ਦੇ ਰੂਪ ਦੇ ਅੰਦਰ ਇਹ ਸ਼ਬਦ ਨੂੰ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਿਆ ਹੈ ਫਿਰ ਇਸ ਤੋਂ ਅੱਗੇ ਮੂਲ ਮੰਤਰ ਦਾ ਉਚਾਰਨ ਸਤਿਗੁਰਾਂ ਨੇ ਕੀਤਾ ਹੈ ਮੂਲ ਮੰਤਰ ਦੇ ਦੁਆਰਾ ਪਰਮਾਤਮਾ ਦੇ ਸਵਰੂਪ ਦੇ ਬਾਰੇ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਕੇ ਆਪਣੀ ਜਿੰਦ ਨੂੰ ਵਿਕਾਰਾਂ ਤੋਂ ਰਹਿਤ ਕਰਨਾ ਹੈ ਦੁਨੀਆਂ ਦੇ ਦੁੱਖਾਂ ਤੋਂ ਰਹਿਤ ਕਰਨਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਵਰੂਪ ਨੂੰ ਬਿਆਨ ਕੀਤਾ ਹੈ ਸਤਿਗੁਰਾਂ ਨੇ ਸਤਿਗੁਰੂ ਜੀ ਸਮਝਾਉਂਦੇ ਇੱਕ ਓਅੰਕਾਰ ਕਿ ਜਿਸ ਪਰਮਾਤਮਾ ਦੇ ਅੱਗੇ ਅਸੀਂ ਪੁਕਾਰ ਕਰਨੀ ਉਹ ਕੇਵਲ ਇੱਕ ਹੈ ਸਤਨਾਮ ਉਸ ਵਾਹਿਗੁਰੂ ਦਾ ਨਾਮ ਵੀ ਸਦੀਵੀ ਹੈ ਸਦਾ ਕਾਇਮ ਰਹਿਣ ਵਾਲਾ ਹੈ ਕਰਤਾ ਪੁਰਖ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਕਰਤਾ ਭਾਵ ਸੰਸਾਰ ਨੂੰ ਕਰਨ ਵਾਲੇ ਨੇ ਬਣਾਉਣ ਵਾਲੇ ਨੇ ਪੈਦਾ ਕਰਨ ਵਾਲੇ ਨੇ ਪੁਰਖ ਦਾ ਭਾਵ ਹੈ ਕਿ ਇਸ ਸੰਸਾਰ ਨੂੰ ਥਾਪ ਕੇ ਬਣਾ ਕੇ ਇਹਦੇ ਵਿੱਚ ਵਾਹਿਗੁਰੂ ਜੀ ਆਪ ਜੀਵਾਂ ਦੇ ਵਿੱਚ ਕਣ ਕਣ ਦੇ ਵਿੱਚ ਸੁਭਾਏ ਮਾਣ ਨੇ ਨਿਰਭਉ ਪਰਮਾਤਮਾ ਭੈ ਤੋਂ ਡਰ ਤੋਂ ਰਹਿਤ ਹੈ ਨਿਰਵੈਰ ਵਾਹਿਗੁਰੂ ਜੀ ਵੈਰ ਤੋਂ ਵੀ ਰਹਿਤ ਨੇ ਉਹ ਕਿਸੇ ਦੇ ਨਾਲ ਕੋਈ ਵੈਰ ਈਰਖਾ ਨਹੀਂ ਕਰਦੇ ਅਕਾਲ ਮੂਰਤ ਵਾਹਿਗੁਰੂ ਜੀ ਦਾ ਸਵਰੂਪ ਵੀ ਸਮੇਂ ਤੋਂ ਰਹਿਤ ਹੈ ਭਾਵ ਕਿ ਕਾਲ ਤੋਂ ਸਮੇਂ ਤੋਂ
ਟਾਈਮ ਤੇ ਸੀਮਾ ਦੇ ਵਿੱਚ ਨਹੀਂ ਹੈ। ਵਾਹਿਗੁਰੂ ਜੀ ਦਾ ਸਵਰੂਪ ਜਿਵੇਂ ਅਸੀਂ ਜੀਵ ਸਾਰੇ ਸਮੇਂ ਦੇ ਇੱਕ ਸੀਮਾ ਦੇ ਵਿੱਚ ਹੈ, ਸੀਮਾ ਵਿੱਚ ਰਹਿ ਕੇ ਇੱਥੇ ਪੈਦਾ ਹੁੰਦੇ ਹੈ, ਵੱਧਦੇ ਫੁੱਲਦੇ ਹੈ ਅਤੇ ਖਾਤਮਾ ਹੁੰਦਾ ਹੈ। ਪਰਮਾਤਮਾ 'ਤੇ ਇਹ ਸਮਾਂ ਇਹ ਨਿਯਮ ਲਾਗੂ ਨਹੀਂ ਹੁੰਦਾ, ਇਸ ਨਿਯਮ ਤੋਂ ਰਹਿਤ ਨੇ। ਅਜੂਨੀ ਵਾਹਿਗੁਰੂ ਜੀ ਜੂਨਾਂ ਤੋਂ ਵੀ ਰਹਿਤ ਨੇ, ਜੂਨਾਂ ਦੇ ਚੱਕਰ ਦੇ ਵਿੱਚ ਨਹੀਂ ਹੈ, ਗੇੜ ਵਿੱਚ ਨਹੀਂ ਹੈ। ਸਹਿਪੰਗ ਵਾਹਿਗੁਰੂ ਜੀ ਦਾ ਪ੍ਰਕਾਸ਼ ਆਪਣੇ ਆਪ ਤੋਂ ਉਹਨਾਂ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਗੁਰਪ੍ਰਸਾਦ ਅਤੇ ਅਜਿਹੇ ਸਵਰੂਪ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ। ਜੀਓ ਡਰਤ ਹੈ ਆਪਣਾ ਕੈਸਿਓਂ ਕਰੀ ਪੁਕਾਰੋ। ਇੱਥੇ ਜਿਵੇਂ ਭਗਤ ਕਬੀਰ ਜੀ ਦੇ ਬਚਨ ਆਪਾਂ ਯਾਦ ਕੀਤੇ ਨੇ, ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਸਮਝਾਉਂਦੇ, ਜੀਓ ਡਰਤ ਹੈ ਆਪਣਾ, ਕਿ ਇਸ ਸੰਸਾਰ ਭਿਆਨਕ ਸੰਸਾਰ ਨੂੰ ਵੇਖ ਕੇ ਕਿ ਬੜੇ ਬੜੇ ਲੋਕ ਇੱਥੇ ਵਿਸ਼ੇ ਵਿਕਾਰਾਂ ਵਿੱਚ ਰਸਾਂ ਵਿੱਚ ਗਲਤਾਨ ਹੋ ਗਏ ਨੇ, ਅਤੇ ਮੈਂ ਵੀ ਜਦੋਂ ਇਹੋ ਜਿਹਾ ਜੀਵਨ ਭਗਤੀ ਤੋਂ ਵਿਹੋਣਾ ਦੇਖਦਾ ਹੈ ਅਤੇ ਮੇਰੇ ਜਿੰਦ ਵੀ ਜਿਹੜੀ ਡਰਦੀ ਪਈ ਹੈ, ਕੈਸਿਓਂ ਕਰੀ ਪੁਕਾਰ, ਇਹ ਡਰ ਦੂਰ ਹੋ ਸਕੇ ਉਹਦੇ ਲਈ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਮੈਨੂੰ ਕੁਝ ਸਮਝ ਨਹੀਂ ਆ ਰਹੀ। ਇਹ ਸਵਾਲ ਹੈ ਕਿ ਕਿਹਦੇ ਅੱਗੇ ਮੈਂ ਪੁਕਾਰ ਕਰਾਂ ਕਿ ਇਹ ਵਿਸ਼ੇ ਵਿਕਾਰਾਂ ਦਾ, ਜੰਮਣ ਮਰਨ ਦਾ ਡਰ ਇਹ ਖਤਮ ਹੋ ਸਕੇ, ਪਾਰ ਉਤਾਰਾ ਹੋ ਸਕੇ। ਅਤੇ ਇਹਦਾ ਜਵਾਬ ਮਿਲਦਾ ਹੈ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰੂ। ਕਹਿਣ ਲੱਗੇ ਭਾਈ, ਅਸੀਂ ਤੇ ਉਹ ਦੁੱਖਾਂ ਤੋਂ ਖਤਮ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਹ ਸਦਾ ਹੀ ਦਤਾਰ ਹੈ, ਦਾਤਾਂ ਦੇਣ ਵਾਲਾ ਵੀ ਹੈ। ਭਾਈ ਤੁਸੀਂ ਵੀ, ਜੇ ਤੁਹਾਡੀ ਜਿੰਦ ਕੰਬਦੀ ਹੈ, ਇਹ ਸੰਸਾਰ ਦੇ ਜਨਮ ਮਰਨ ਦੇ ਵਿਗੇੜ ਨੂੰ ਦੇਖ ਕੇ ਰਹਿਤ ਹੋਣਾ ਚਾਹੁੰਦੀ ਹੈ, ਅਤੇ ਸਤਿਗੁਰੂ ਜੀ ਸਮਝਾਉਂਦੇ ਤੁਸੀਂ ਵੀ ਉਸ ਦੁੱਖਾਂ ਨੂੰ ਵਿਸਾਰਨ ਵਾਲੇ, ਦੁੱਖਾਂ ਨੂੰ ਖਤਮ ਕਰਨ ਵਾਲੇ ਸਦਾ ਦਤਾਰ ਪਰਮਾਤਮਾ ਦਾ ਨਾਮ ਜਪੋ, ਕਿਉਂਕਿ ਜਦੋਂ ਤੁਸੀਂ ਉਹਦਾ ਨਾਮ ਜਪੋਗੇ ਉਹ ਤੁਹਾਡੀ ਸਹਾਇਤਾ ਵੀ ਕਰਨਗੇ ਅਤੇ ਤੁਹਾਡੀ ਪਾਲਣਾ ਵੀ ਕਰਨਗੇ, ਕਿਉਂਕਿ ਸਦੀਵੀ ਦਾਤੇ ਉਹ ਨੇ। ਬਾਕੀ ਦੁਨੀਆਂ ਦੇ ਦਾਤੇ ਜਿਹੜੇ ਖਵਾਉਂਦੇ ਉਹ ਬਦਲਦੇ ਰਹਿੰਦੇ ਨੇ, ਪਰ ਸਦੀਵੀ ਦਾਤਾ ਜੋ ਹੈ, ਸਭਨਾ ਦੀਆਂ ਕਾ ਇੱਕ ਦਾਤਾ ਜੋ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੋ। ਸਤਿਗੁਰੂ ਜੀ ਸਮਝਾਉਂਦੇ ਕਿ ਦੇਖੋ, ਜਦੋਂ ਅਸੀਂ ਕਿਸੇ ਕੋਲੋਂ ਕੋਈ ਚੀਜ਼ ਮੰਗਦੇ ਹਾਂ, ਭਾਵੇਂ ਕਿੰਨਾ ਵੀ ਉਹ ਸਾਡਾ ਕੋਈ ਪਰਿਵਾਰਕ ਮੈਂਬਰ ਜਾਂ ਪਿਆਰਾ ਆਪਣਾ ਭਾਈ ਬੰਦੀ ਹੋਵੇ, ਫਿਰ ਵੀ ਮੰਗਦਿਆਂ ਕਈ ਵਾਰ ਜਦੋਂ ਮੰਗਦੇ ਤਾਂ ਸਾਨੂੰ ਲੱਜਾ ਆਉਂਦੀ ਕਿ ਵਾਰ ਵਾਰ ਅਸੀਂ ਕਿਸੇ ਕੋਲ ਮੰਗਦੇ ਪਏ ਹਾਂ, ਅਤੇ ਕਈ ਵਾਰੀ ਅਸੀਂ ਕਹਿ ਵੀ ਦਿੰਦੇ ਹਾਂ ਕਿ ਮੈਂ ਵਾਰ ਵਾਰ ਤੁਹਾਡੇ ਕੋਲ ਮੰਗ ਰਿਹਾ ਹੈ, ਮੈਨੂੰ ਤਾਂ ਆਪ ਬੜੀ ਸ਼ਰਮ ਆਉਂਦੀ ਕਿ ਮੈਂ ਵਾਰ ਵਾਰ ਤੁਹਾਡੇ ਕੋਲ ਮੰਗਦਾ ਹਾਂ। ਅਤੇ ਦੂਜੇ ਪਾਸੇ ਜਿਹਦੇ ਕੋਲ ਕੋਈ ਚੀਜ਼ ਵਾਰ ਵਾਰ ਮੰਗੀ ਜਾਂਦੀ ਹੈ, ਉਹ ਵੀ ਕਈ ਵਾਰੀ ਅੱਕ ਜਾਂਦਾ ਵੀ ਮੈਂ ਤੇਰੇ ਜੋਗਾ ਹੀ ਹਾਂ, ਵਾਰ ਵਾਰ ਤੂੰ ਮੇਰੇ ਕੋਲੋਂ ਹੀ ਆ ਕੇ ਮੰਗਦਾ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਪਰਮਾਤਮਾ ਦਾ ਸੁਭਾਅ ਇੱਦਾਂ ਦਾ ਨਹੀਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਹਿੰਦੇ ਉਹ ਦਾਤਾਂ ਦਿੰਦਿਆਂ ਐਂ ਲੱਗਦਾ ਹੈ ਕਿ ਜਿਵੇਂ ਉਹ ਮਾਲਕ ਪਹਿਲੀ ਵਾਰੀ ਦਾਤਾਂ ਦੇ ਰਿਹਾ ਹੈ, ਅਤੇ ਸਾਨੂੰ ਵੀ ਕੋਈ ਲੱਜਾ ਨਹੀਂ ਆਉਂਦੀ ਉੱਥੇ ਮੰਗਣ ਲੱਗਿਆਂ, ਜਦੋਂ ਅਸੀਂ ਵੀ ਵਾਹਿਗੁਰੂ ਕੋਲ ਮੰਗਦੇ ਤਾਂ ਐਂ ਲੱਗਦਾ ਜਿਵੇਂ ਅਸੀਂ ਪਹਿਲੀ ਵਾਰੀ ਮੰਗ ਰਹੇ ਹਾਂ ਕਿ ਸ਼ਾਇਦ ਪਹਿਲੀ ਵਾਰੀ ਸਾਡਾ ਨਾਤਾ ਜੁੜਿਆ। ਸੋ ਇਸ ਤਰ੍ਹਾਂ ਸਤਿਗੁਰੂ ਸਮਝਾਉਂਦੇ ਉਹ ਮਾਲਕ ਨਿੱਤ ਨਵਾਂ ਹੈ, ਨਿੱਤ ਦਾਤਾਂ ਦੇ ਕੇ ਨਵਾਜਦਾ ਹੈ, ਅਤੇ ਉਹਦੇ ਅੱਗੇ ਅਰਦਾਸ ਕਰੋ ਤਾਂ ਤੁਹਾਡਾ ਇਹ ਡਰ ਦੂਰ ਹੋਵੇਗਾ। ਰਹਾਓ ਅਣ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸਤਿਗੁਰੂ ਜੀ ਸਮਝਾਉਂਦੇ ਸਦਾ ਹੀ ਅਣ ਦਿਨ ਉਸ ਮਾਲਕ ਦਾ ਨਾਮ ਜਪਣਾ ਚਾਹੀਦਾ ਹੈ, ਕਿਉਂਕਿ ਆਖਰਕਾਰ ਉਹੀ ਜਨਮ ਮਰਨ ਦੇ ਗੇੜ ਤੋਂ ਵਾਹਿਗੁਰੂ ਜੀ ਸਾਨੂੰ ਛਡਾਉਂਦੇ ਨੇ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਕਹਿਣ ਲੱਗੇ ਮੇਰੀ ਕਾਮਣੀ ਮੇਰੀ ਜਿੰਦੇ, ਇਹ ਗੱਲ ਧਿਆਨ ਦੇ ਨਾਲ ਸੁਣ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ, ਉਹਨੂੰ ਗਾਵਿਆ ਕਰ, ਉਹਦੇ ਨਾਮ ਨੂੰ ਸੁਣਿਆ ਕਰ। ਜੇ ਤੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜੇਂਗੀ ਤਾਂ ਤੇਰਾ ਪਾਰ ਉਤਾਰਾ ਹੋ ਜਾਵੇਗਾ। ਦਇਆਲ ਤੇਰਾ ਨਾਮ ਤਰਾਂ ਸਦ ਕੁਰਬਾਨ ਹੈ ਜਾਉਂ ਰਹਾਓ। ਵਾਹਿਗੁਰੂ ਜੀ ਦਿਆਲੂ ਪਰਮਾਤਮਾ ਜੀ, ਮੈਂ ਤੇਰੇ ਨਾਮ ਦੇ ਦੁਆਰਾ ਤੇਰੇ ਨਾਮ ਨੂੰ ਜਪ ਕੇ ਇਸ ਸੰਸਾਰ ਤੋਂ ਤਰ ਸਕਦਾ ਹੈ, ਅਤੇ ਤੇਰੀ ਕਿਰਪਾ ਦੇ ਨਾਲ ਨਾਮ ਜਪ ਕੇ ਮੈਂ ਇਹ ਤਰਨ ਦਾ ਯਤਨ ਕਰ ਰਿਹਾ ਹੈ।
ਵਾਹਿਗੁਰੂ ਜੀ ਤੁਸੀਂ ਦਿਆਲੂ ਹੋ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਕਿ ਇਸ ਸੰਸਾਰ ਵਿੱਚ ਹਰ ਥਾਂ 'ਤੇ ਇੱਕ ਪਰਮਾਤਮਾ ਹੀ ਮੌਜੂਦ ਹੈ, ਵਿਆਪਕ ਹੈ, ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ ਸਾਡੀ ਸਾਰ ਲੈਣ ਵਾਲਾ। ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ, ਅਤੇ ਉਸ ਮਾਲਕ ਦੀ ਸੇਵਾ ਵੀ ਉਹੀ ਕਰ ਸਕਦਾ ਏ ਜਿਹਦੇ 'ਤੇ ਵਾਹਿਗੁਰੂ ਜੀ ਪਰਮਾਤਮਾ ਦੀ ਮਿਹਰ ਕਰਦੇ ਨੇ, ਨਦਰ ਕਰਦੇ ਨੇ। ਤੁਧ ਬਾਜ ਪਿਆਰੇ ਕੇਵਰ ਹਾਂ, ਹੇ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਮੈਂ ਕਿਵੇਂ ਜੀਵਨ ਬਤੀਤ ਕਰਾਂ, ਕਿਉਂਕਿ ਤੁਸੀਂ ਹੀ ਮੇਰੇ ਜੀਵਨ ਦਾ ਆਧਾਰ ਹੋ, ਤੁਹਾਡੇ ਹੀ ਨਾਲ ਜੁੜਿਆ ਮੇਰੀ ਜ਼ਿੰਦਗੀ ਹੈ। ਸਾ ਵਡਿਆਈ ਦੇਹ ਜਿਤ ਨਾਮ ਤੇਰਾ ਲਾਗ ਰਹਾਂ। ਵਾਹਿਗੁਰੂ ਜੀ ਤੇਰੇ ਤੋਂ ਬਿਨਾਂ ਮੇਰਾ ਕੋਈ ਸਹਾਰਾ ਨਹੀਂ ਹੈ, ਇਸ ਕਰਕੇ ਪਰਮਾਤਮਾ ਵਾਹਿਗੁਰੂ ਜੀ ਸਾ ਵਡਿਆਈ ਦਿਓ, ਉਹ ਬਖਸ਼ਿਸ਼ ਕਰੋ, ਉਹ ਵਡਿਆਈ ਦੇਵੋ ਜਿਤ ਨਾਮ ਤੇਰੇ ਲਾਗ ਰਹਾਂ, ਕਿ ਜਿਸ ਦੇ ਦੁਆਰਾ ਮੈਂ ਤੁਹਾਡੀ ਬੰਦਗੀ ਕਰਾਂ, ਮੈਨੂੰ ਉਹ ਵਡਿਆਈ ਉਹ ਬਖਸ਼ਿਸ਼ ਦੇ ਦੇਵੋ। ਅਤੇ ਸਤਿਗੁਰੂ ਜੀ ਸਮਝਾਉਂਦੇ, ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ। ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਦੂਜਾ ਹੋਰ ਨਜ਼ਰ ਨਹੀਂ ਆਉਂਦਾ ਜਿਹਦੇ ਦਰ 'ਤੇ ਮੈਂ ਜਾ ਕੇ ਅਤੇ ਇਹ ਪੁਕਾਰ ਕਰ ਸਕਾਂ ਜ਼ਿੰਦਗੀ ਦੀ ਸਫਲਤਾ ਲਈ। ਤੁਸੀਂ ਹੀ ਮੇਰਾ ਆਸਰਾ ਹੋ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੂ ਕੋਈ। ਮਾਲਕ ਵਾਹਿਗੁਰੂ ਜੀ ਦੀ, ਸਤਿਗੁਰੂ ਜੀ ਕਹਿੰਦੇ ਮੈਂ ਬੰਦਗੀ ਕਰਦਾ ਏ, ਉਹਦੇ ਤੋਂ ਮੈਂ ਬਿਨਾਂ ਹੋਰ ਕਿਸੇ ਦੀ ਜਾਚਨਾ ਨਹੀਂ ਕਰਦਾ, ਹੋਰ ਕਿਸੇ ਦਾ ਆਸਰਾ ਨਹੀਂ ਰੱਖਦਾ। ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਕਹਿਣ ਲੱਗੇ ਮੇਰਾ ਅਤੇ ਨਾਨਕ ਦਾ ਦਾਸ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ, ਮੈਂ ਤਾਂ ਉਸੇ ਵਾਹਿਗੁਰੂ ਦਾ ਹੀ ਦਾਸ ਹੈ, ਉਹਦਾ ਹੀ ਸੇਵਕ ਹੈ। ਉਸ ਵਾਹਿਗੁਰੂ ਤੋਂ ਬਿਨਾਂ ਮੈਂ ਹੋਰ ਕਿਸੇ ਦੇ ਅੱਗੇ ਝੋਲੀ ਨਹੀਂ ਅੱਡਦਾ, ਅਤੇ ਮੈਂ ਉਸੇ ਵਾਹਿਗੁਰੂ ਤੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਮੈਂ ਖਿੰਨ ਖਿੰਨ ਸਦਕੇ ਜਾਂਦਾ ਹੀ ਵਾਰ ਨਹੀਂ ਜਾਂਦਾ ਹਾਂ ਉਸ ਵਾਹਿਗੁਰੂ ਤੋਂ। ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ। ਅਤੇ ਮੈਂ ਮਾਲਕ ਤੋਂ ਜਿੱਥੇ ਵਾਰ ਨਹੀਂ ਜਾਂਦਾ ਏ, ਉੱਥੇ ਵਾਹਿਗੁਰੂ ਦੇ ਸਾਹਿਬ ਦੇ ਨਾਮ ਤੋਂ ਵੀ ਮੈਂ ਬਲਹਾਰ ਜਾਂਦਾ ਏ, ਕੁਰਬਾਨ ਜਾਂਦਾ ਏ, ਜਿਸ ਵਾਹਿਗੁਰੂ ਦੇ ਨਾਮ ਦੇ ਨਾਲ ਮੇਰਾ ਨਾਤਾ ਜੁੜਨ ਅਤੇ ਮੇਰਾ ਜਿਹੜੀ ਜਿੰਦ ਡਰਦੀ ਸੀ ਨਾ ਸੰਸਾਰ ਵਿੱਚ ਵਿਕਾਰਾਂ ਤੋਂ, ਜੰਮਣ ਮਰਨ ਤੋਂ ਕਿ ਕਿਵੇਂ ਰਹਿ ਤੋਵਾਂ, ਹੁਣ ਮਾਲਕ ਦੇ ਨਾਮ ਜਪਣ ਦੇ ਦੁਆਰਾ ਹੀ ਮੇਰੇ ਜੀਵਨ ਦਾ ਆਧਾਰ ਹੋਇਆ ਏ। ਇਸ ਕਰਕੇ ਮੈਂ ਵਾਹਿਗੁਰੂ ਤੋਂ, ਉਹਦੇ ਨਾਮ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ ਹਾਂ। ਸੋ ਅੱਜ ਦੇ ਪਾਵਨ ਉਪਦੇਸ਼ ਦੇ ਦੁਆਰਾ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜੇ ਜੀਵਨ ਦੇ ਸਾਰੇ ਡਰ ਤੌਖਲੇ ਸਹਿਮ ਦੂਰ ਕਰਨੇ ਨੇ ਤਾਂ ਸਾਨੂੰ ਵਾਹਿਗੁਰੂ ਦੀ ਬੰਦਗੀ ਕਰਨੀ ਚਾਹੀਦੀ ਹੈ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ੍ਹਾਂ ਕਲ ਰਾਖੀ ਮੇਰੀ ਸੁਕਹੁ ਟਲ ਗੁਰ ਸੇਵੀਐ ਅਹਿੰਸਾ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ।

0: ਸਿਮਰੋ ਸਿਮਰ ਸਿਮਰ ਸੁਖ ਪਾਓ,
1: ਕਲ ਕਲੇਸ਼ ਮਾਹੇ ਮਟਾਓ,
0: ਸਿਮਰੋ ਜਾਸ ਸੰਪਰੇਕੇ,
1: ਨਾਮ ਜਪ ਅਗੰਤ ਅਨੇਕੈ,
0: ਵੇਦ ਪ੍ਰਾਣ ਸਿਮਰ ਸਦੀ ਆਖਰ,
1: ਕਿਨੇ ਰਾਮ ਨਾਮ ਇਕ ਆਖਰ,
0: ਕਿਨਕਾ ਏਕ ਸੇ ਜੀ ਬਸਾਵੇ,
1: ਤਾਂ ਕੀ ਮਹਿਮਾ ਗਨੀ ਨਾਵੇ,
0: ਕਾਂਖੀ ਏਕੇ ਦਰਸ ਦੁਹਾਰੋ,
1: ਨਾਨਕ ਅਨਸੰਗ ਮੋਹੇ ਉਧਾਰੋ,
0: ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ,
0: ਪ੍ਰਭ ਕੇ ਸਿਮਰਨ ਗਰਭ ਨਾ ਵਸੇ,
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ,
0: ਪ੍ਰਭ ਕੇ ਸਿਮਰਨ ਕਾਲ ਪਰ ਹਰੇ,
1: ਪ੍ਰਭ ਕੈ ਸਿਮਰਨ ਦੁਸ਼ਮਣ ਡਰੇ,
0: ਪ੍ਰਭ ਸਿਮਰਤ

0: ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ

0: ਸਿਮਰਨ ਪੂਰਿ ਨਿਆਸਾ
1: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਰਿ ਦਮਾਏ ਸਮਾਏ
0: ਪ੍ਰਭ ਜੀ ਵਸੇ ਸਾਧ ਕੀ

0: ਸਿਮਰੇ ਸੇ ਪਰ ਅਪਕਾਰੀ,
1: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੇ ਸੇ ਸੁਖ ਸਹਾਵੇ,
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ,
0: ਪ੍ਰਭ ਕੋ ਸਿਮਰੇ ਤਿਨ ਆਤਮ

0: ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਸ਼ਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੇ ਸੇਜਨ ਜਿਨ ਕੋ ਪ੍ਰਮਿਆ,
1: ਨਾਨਕ ਤਿੰਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪਰਤਾਏ,
1: ਹਰ ਸਿਮਰਨ ਲਗ ਬੇਦ ਉਪਾਏ,
0: ਹਰ ਸਿਮਰਨ ਪੈ ਸੇ ਜਤੀ ਦਾਤੇ,
1: ਹਰ ਸਿਮਰਨ ਦੀ ਚੌਂਕ ਉੱਠ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ ਆਕਾਰ।

0: ਜੈ ਮਾਤ ਪਿਤਾ ਸਤਮੀਤ ਨ ਭਾਈ
1: ਮਨੋਹਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆ ਦੂਤ ਜਮ ਦਲੈ
1: ਤੈ ਕੇਵਲ ਨਾਮ ਸੰਗ ਤੇਰੇ ਚਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਹਿ ਉਧਾਰੀ
0: ਅਨਕ ਪੁਨ ਚਰਨ ਕਰ

0: ਜਪਤ ਨਿਸਤਰੇ
1: ਅਨਕ ਮਾਇਆ ਰੰਗ ਤਿੱਖਣਾ ਬੁਝਾਵੇ
0: ਹਰਿ ਨਾਮ ਜਪਤ ਆਵੇ
1: ਜੈ ਮਾਰਗ ਏ ਜਾਤ ਅਕੇਲਾ
0: ਤੈ ਹਰਿ ਨਾਮ ਸੰਗ ਹੋਤ ਸਹੇਲਾ
1: ਐਸਾ ਨਾਮਨ ਸਦਾ ਧਿਆਈਐ
0: ਨਾਨਕ ਗੁਰਮੁਖ ਪਰਮ ਗਤ ਪਾਈਐ
1: ਛੂਟਤ ਨਹੀਂ ਕੋਟ ਲਖਵਾਹੀ
0: ਨਾਮ ਜਪਤੈ ਪਾਰ ਪਰਾਹੀ
1: ਅਨਕ ਬਿਜੰਜੈ

0: ਗਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸੀਅਨੂ
1: ਹਰ ਕਾ ਨਾਮ ਤਹਿ ਨਾਲ ਪਛਾਨੂ
0: ਜੈ ਮਹਾ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਅਕਰਖ
1: ਤਹਿ ਨਾਨਕ ਹਰ ਹਰ ਅਮਰ

0: ਜਨ ਸੰਕੇਤੇ ਧਰੇ
1: ਪਾਰ ਜਾਤ ਹਰ ਕੋ ਨਾਮ
0: ਨਾਮ ਦੇਨ ਹਰ ਹਰ ਗੁਣ ਗਾਮ
1: ਸਭੇ ਉੱਤਮ ਹਰ ਕੀ ਕਥਾ
0: ਨਾਮ ਸੰਤ ਦਾ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਧ ਵਸੈ
0: ਸੰਤ ਪ੍ਰਤਾਪ ਦੰਤ ਸਭ ਨਸੈ
1: ਸੰਤ ਕਾ ਸੰਗ ਬੜ ਭਾਗੀ ਪਾਈ

0: ਗਿਆਨ ਹਰਿ ਕੇ ਨਾਮ ਕੀ ਮਹਿਮਾ ਊਚ,
1: ਨਾਨਕ ਨਾਮ ਉਧਰੇ ਪਤਤ ਬਹੁ ਮੂਚ,
0: ਬਹੁਤ ਸਿਆਨ ਜਮ ਕਾ ਭਉ ਵਿਆਪੈ,
1: ਅਨਕ ਜਤਨ ਕਰ ਤ੍ਰਿਸ਼ਨਾ ਤਰਾਪੈ,
0: ਏਕ ਅਨੇਕ ਅਗਨ ਨਹੀਂ ਬੂਝੈ,
1: ਓਟ ਪਾਵ ਦਰਗਹਿ ਨਹੀਂ ਸੀਜੈ,
0: ਛੋਟਸ ਨਾਹੀ ਉਪੈ ਆਲ,
1: ਮੋਹਿ ਵਿਆਪੈ ਮਾਇਆ ਜਾਲ,
0: ਔਰ ਕਰਤੂ ਸਗਲੀ ਜਮਡਾਨੈ,
1: ਗੋਬਿੰਦ ਭਜਨ ਵਿੱਚ ਤਿਲ ਨਹੀਂ ਮਾਨੈ,
0: ਹਰ ਕਾ ਨਾਮ ਜਪ ਦੁਖ ਜਾਏ,
1: ਨਾਨਕ ਬੋਲੇ ਸਹਿਜ ਸਭਾਏ,
0: ਚਾਰ

0: ਆਤਮਿਤ ਜਨ ਹੋ ਆਪੇ
1: ਆਪਨ ਸੰਗ ਆਪ ਪ੍ਰਵਰਾਤੇ
0: ਉਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੇ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਰਬ ਕਿਰਿਆ ਮੇ ਉਤਮ

0: ਅੰਧਾ ਜਾਣਤ ਦੂਰੇ
1: ਭਾਵੇ ਦਰ ਕੇ
0: ਤਿਸੇ ਵਿਸਾਰੇ ਮੁਗਧ ਜਾਣ।

ਸੋ ਪ੍ਰੀਤ ਅੰਤ ਕੇਰ ਮਾਇਆ ਰੰਗ ਰਸੈ ਕਾਲ ਆਵੇ ਮੂੜੇ ਚੀਤ ਝੂਠ ਬਿਕਾਰ ਮਹਾਂ ਲੋਭ ਤਰੋ

0: ਦਿਨ ਰਹਿਣ ਵਿਰਥਾ ਵਿਹਾਏ,
1: ਮੇਘ ਬਿਨਾ ਜੋ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਵਿਰਥੇ ਸਭ ਕਾਮ,
1: ਜਿਉ ਕਿਰਪਨ ਕੇ ਨਿਰਾਰਥ ਦਾਮ,
0: ਤਨ ਤੇ ਜਨ ਜੈ ਕਟ ਵਸਿਓ ਹਰ ਨਾਉ,
1: ਨਾਨਕ ਤਾਂ ਕੈ ਬਲ ਵਲ ਜਾਓ,
0: ਰਹਿਤ ਅਵਰ ਕਛ ਅਵਰ।

0: ਸਭ ਕੀ ਗਤ ਹੋਏ।
1: ਨਾਨਕ ਜਾਪ ਜਪੈ ਜਪ ਸੋਏ,
0: ਆਪ ਜਪਾਏ ਜਪੇ ਸੋ ਨਾਉ,
1: ਆਪ ਗਾਏ ਸੋ ਹਰਿ ਗੁਣ ਗਾਉ,
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
1: ਪ੍ਰਭੂ ਦਇਆ ਤੇ ਕਮਲ ਵਿਗਾਸ,
0: ਪ੍ਰਭ ਸੋ ਪ੍ਰਸੰਨ।

0: ਸਾਧਕੇ ਸੰਗਮੁਖੀ ਉਜਲ ਹੋਤ
1: ਸਾਧ ਸੰਗ ਮਨ ਸਗਲੀ ਖੋਤ
0: ਸਾਧਕੇ ਸੰਗ ਮਿਟੇ ਅਭਿਮਾਨ
1: ਸਾਧਕੇ ਸੰਗ ਪ੍ਰਗਟੇ ਸੋ ਗਿਆਨ
0: ਸਾਧਕੇ ਸੰਗ ਬੂਝੇ ਪ੍ਰਭ ਨੇਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧਕੇ ਸੰਗ ਪਾਏ ਨਾਮ ਰਤਨ
1: ਸਾਧਕੇ ਸੰਗ ਏਕ ਉਪਰ ਜਤਨ
0: ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ
1: ਨਾਨਕ ਸਾਧਕੀ ਸੋਭਾ ਬ੍ਰਹਮਾਏ ਸਮਾਨੀ
0: ਸਾਧਕੇ ਸੰਗ ਗੋਚਰ ਮਿਲੇ
1: ਸਾਧਕੇ ਸੰਗ ਸਦਾ ਪਰ ਫੁਲੇ
0: ਸਾਧਕੇ ਸੰਗ ਆਵੇ ਬਸ ਪੰਚਾ
1: ਸਾਧ ਸੰਗ ਅਮਰਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧਕੇ ਸੰਗ ਮਨੋਹਰ ਵੈਨ
0: ਸਾਧਕੇ ਸੰਗ ਨ ਕਤ ਹੂੰ ਤਾਵੇ
1: ਸਾਧ ਸੰਗ ਅਸਤ ਮਨ ਪਾਵੇ
0: ਸਾਧਕੇ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਤੇ ਸੰਗ ਮਹਾਪਨੀਤ
0: ਸਾਧ ਸੰਗ ਕਿਸ ਸਿਉ ਨਹੀਂ ਬੈਰ
1: ਸਾਧਕੇ ਸੰਗ ਨ ਬੀਗਾ ਪੈਰ
0: ਸਾਧਕੇ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕੇ ਸੰਗ ਨਾਹੀ ਹੋ ਤਾਪ
1: ਸਾਧਕੇ ਸੰਗ ਤਜੈ ਸਭ ਆਪ
0: ਤੇ ਜਾਣੇ ਸਾਧ ਬੜਾਈ
1: ਨਾਨਕ ਸਾਧ ਪ੍ਰਭੂ ਬਣਾਈ
0: ਸਾਧਕੇ ਸੰਗ ਨ ਕਬੂ ਤਾਵੇ
1: ਸਾਧਕੇ ਸੰਗ ਸਦਾ ਸੁਖ ਪਾਵੇ
0: ਸਾਧ ਸੰਗ ਵਸਤ ਗੋਚਰ ਲਹੇ
1: ਸਾਧੂ ਕੇ ਸੰਗ ਅਜਰ ਸਹੇ
0: ਸਾਧਕੇ ਸੰਗ ਵਸੇ ਥਾਨੀ ਉੱਚੈ
1: ਸਾਧੂ ਕੇ ਸੰਗ ਮਹਿ ਪਹੁੰਚੈ
0: ਸਾਧਕੇ ਸੰਗ ਦ੍ਰਿੜ ਹੈ ਸਭ ਧਰਮ
1: ਸਾਧਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧਕੇ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੈ ਕਰਵਾਨ
0: ਸਾਧਕੇ ਸੰਗ ਸਭ ਕੋਲੇ ਉਧਾਰ
1: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ
0: ਸਾਧੂ ਕੇ ਸੰਗ ਸੋ ਤਨ ਪਾਵੈ
1: ਜਿਸ ਤਨ ਤੇ ਸਭ ਕੋ ਬਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕੈ ਸੰਗ ਪਾਪ ਭਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧਕੇ ਸੰਗ ਸਰਬ ਥਾਨ ਗਮ
1: ਨਾਨਕ ਸਾਧਕੇ ਸੰਗ ਸਫਲ ਜਨਮ
0: ਸਾਧਕੇ ਸੰਗ ਨਹੀਂ ਕਿਛ ਕਾਲ
1: ਦਰਸ਼ਨ ਭੇਟ ਤੋਤ ਨਿਹਾਲ
0: ਸਾਧਕੇ ਸੰਗ ਕਲੂਖਤ ਹਰੇ
1: ਸਾਧਕੇ ਸੰਗ ਨਰਕ ਪਰ ਹਰੇ
0: ਸਾਧਕੇ ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਬਿਸ਼ਰਤ ਹਰ ਮੇਲਾ
0: ਉਹ ਇੱਛੇ ਸੋਈ ਫਲ ਪਾਵੇ
1: ਸਾਧਕੇ ਸੰਗ ਨ ਬਿਰਤਾ ਜਾਵੇ
0: ਸਾਧਰਿਦ ਵਸੈ
1: ਨਾਨਕ ਉਦਰੇ ਸਾਧ ਸੁਨ ਰਸੈ
0: ਸਾਧਕੇ ਸੰਗ ਸੁਨੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕੇ ਸੰਗ ਨ ਮਨ ਤੇ ਬਿਸਰੈ
1: ਸਾਧ ਸੰਗ ਸਰ ਪਰ ਨਿਸਤਰੈ
0: ਸਾਧਕੇ ਸੰਗ ਲੱਗੇ ਪ੍ਰਭ ਮੀਠਾ
1: ਸਾਧੂ ਕੇ ਸੰਗ ਘਟ ਘਟ ਡੀਠਾ
0: ਸਾਧ ਸੰਗ ਪਏ ਆਗਿਆਕਾਰੀ
1: ਸਾਧ ਸੰਗਤ ਪਈ ਹਮਾਰੀ
0: ਸਾਧਕੇ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਮਿਟੇ ਸੰਯੋਗ
0: ਸਾਧਕੀ ਮਹਿਮਾ ਵੇਦ ਨ ਜਾਣੇ
1: ਜੇਤਾ ਸੁਣੇ ਤੇ ਤਬ ਖਿਆਨੇ
0: ਸਾਧਕੀ ਉਪਮਾ ਤੇ ਹੋ ਗੁਣ

ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੇ ਪਿਆਰ ਪੌੜੀ ਦਿਨਾ ਗੁਰ ਗੋਪੈ ਆਪਣਾ ਤੇ ਨਾਰ ਬੁਰਿਆਰੀ ਹਰ ਜੀ ਯੋਤਨ ਕਾ ਦਰਸ਼ਨ ਨਾ ਕਰੋ ਪਾਪ ਇਸ਼ਟ ਹਤਿਆਰੀ ਉਹ ਘਰ ਘਰ ਫਿਰੇ ਕਸੁੱਧ ਮਨ ਜੋ ਧਰਕਟ ਨਾਰੀ ਵਡਭਾਗੀ।

ਕੇ ਸੁਨਾਮ ਬਸਾਏ ਹਰ ਸੇਤੀ ਮਨ ਰਬ ਰਿਆ ਸੱਚੇ ਰਿਹਾ ਸਮਾਏ ਨਾਨਕ ਹੋ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿ ਗੁਰ ਭਾਏ ਮਹੱਲਾ ਤੀਜਾ ਬਿਨ ਸ਼ਬਦੇ ਸੁਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ।

ਸਹਿਜ ਰੱਖੋ ਭਗਵਾਨ ਮਹੱਲਾ ਚੌਥਾ, ਨਾਨਕ ਪ੍ਰੀਤ ਲਾਈ ਤਨ ਸਾਚੇ ਤਿਸ ਬਿਨ ਰਹਿਣ ਨਾ ਜਾਈ। ਸਤਿਗੁਰ ਮਿਲੇ ਤਾਂ ਪੂਰਾ ਪਾਈਏ, ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨ ਸੁਪ੍ਰਭਾਤ। ਤੂੰ ਹੀ ਗਾਵਣਾ ਜੀ ਜੰਤ ਸਰਬਤ ਨਾਉ, ਤੇਰਾ ਧਿਆਵਣਾ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ, ਜਨ ਨਾਨਕ ਸਦ ਬਲਿਹਾਰੇ ਬਲ ਬਲ ਜਾਵਣਾ। ਸਲੋਕ ਮਹੱਲਾ ਚੌਥਾ, ਅੰਤਰ ਅਗਿਆਨ ਪਈ ਮਤ ਮਧਮ ਸਤਿਗੁਰ ਕੀ ਪ੍ਰਤੀਤ ਨਾਇ, ਅੰਤਰ ਕਪਟ ਸਭ ਕਪਟੋ ਕਰ ਜਾਣੈ, ਕਪਟੈ ਖਪੈ ਖਪਾਏ, ਸਤਿਗੁਰ ਕਾ ਭਾਣਾ ਚੇਤੇ ਨਾ ਆਵੇ, ਆਪਣੇ ਸਵਾਏ ਪਰਾਈ ਕਿਰਪਾ ਕਰੇ।

ਨਾਨਕ ਬਖਸ਼ਲੇ ਪ੍ਰਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪ੍ਰਵਾਣ ਜੋ ਪ੍ਰਭ ਪਾਇਆ ਸਹੀ ਬੇਚਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ।

ਉਤਯੰਤਰ ਅਗਿਆਨ ਗੁਰਮੁਖੀ ਅੰਤਰ ਸ਼ਾਂਤ ਹੈ ਮੰਤਰ ਨਾਮ ਸੁਮਾਏ ਨਾਮੋ ਚਿਤ ਵੈ ਨਾਮ ਪੜੇ ਨਾਮ ਰਹੇ ਲਵਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜਾਏ ਕਿਸ਼ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਰਾਮ ਭਰਮਿਆ ਕਰ ਛੋੜ ਗਿਆ ਉਸ ਪਿਛੇ ਵਜੇ ਫੱਕੜੀ ਨੂੰ ਕਾਲਾ ਅੱਗੇ ਭਇਆ ਉਸ ਅਰਲ ਬਰਲ ਮੋਹ ਨਿਕਲੇ ਨੇਤਾ ਝੱਗੂ ਸੁੱਟਦਾ ਮੂਆ ਕਿਆ ਹੋਵੇ ਕਿਸੇ ਹੀ ਦੇ ਕੀਤੇ ਜਾਂ ਧੋਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੀ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹੋ ਬ੍ਰਹਮ ਵਿਚਾਰ ਹੋਵੇ ਦਰਸਾ ਚੇ ਅੱਗੋ ਦੇ ਜਨ ਨਾਨਕ ਆਗ ਸੁਣਾਵੇ ਪੌੜੀ ਗੁਰ ਸੱਚੇ ਬੱਦਾ ਥੇ ਹੋ ਰਖਵਾਲੇ ਗੁਰ ਸਲੋਕ ਮਹਲਾ ਪਹਿਲਾ ਤਾ ਕੀ ਰਜਾਏ ਕੀਜੇ ਪਾਂਡੇ ਹੁਕਮ ਹੋਵਾ ਹਾਸਲ ਤਦੇ ਹੋਏ ਜਾਂ ਨਿਬੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ ਨਾਕ ਨਾਥ ਖਸਮ ਹੱਥ ਉਕਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ ਪੌੜੀ ਸਭੇ ਗੱਲਾਂ ਆਪ ਖਾਟ ਬਹਾਲੀ ਓਣ ਆਪੇ ਰਚਨ ਰਚਾਏ ਆਪੇ ਹੀ ਘਾਲੇ ਓਣ ਆਪੇ ਜੰਤੁ ਉਪਾਇਆ ਆਪੋ ਪ੍ਰਤਪਾਲੇ ਓਣ ਦਾਸ ਰੱਖੇ ਕੰਠ ਲਾਏ ਨਦਰ ਨਿਹਾਲੇ ਓਣ ਨਾਨਕ ਭਗਤਾ ਸਦਾਨੰਦ ਭਾਉ ਦੂਜਾ ਜਾਲੇ ਓਨ ਸਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹੋ ਹਰ ਕਹਿ ਸਦ ਬਲਿਹਾਰ ਨੇ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੋਮੇ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਏ ਅੰਤ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪੇ ਸਾਰ ਕਰੇ ਨਾਨਕ ਨਾਮ ਧਿਆਏ ਨ ਤਿਨੇ ਕਰ ਵਾਸਾ ਜੁਗ ਜੁਗ ਸੁਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹਰ ਕਰਤੇ ਮੈਂ ਤੁਜ ਬਣਿਆ ਨ ਕੋਈ ਤੁਧ ਆਪੇ ਸਿਸ਼ਟਾ ਸਿਰਜਿਆ ਪੇ ਫੰਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਭਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਵਾ ਕੋ ਧੰਨ ਧੰਨ ਧੰਨ ਗੁਰ ਸੋਈ ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਕਿਉਂ ਕਾ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ

ਗੇ ਸੱਜਣ ਸੁਹੇਲਾ ਮਰਕਟ ਲਾਓ ਸਭ ਲੋਕ ਟੰਬ ਪਿਓ ਆਗੇ ਹੰਸ ਅਕੇਲਾ ਕਹਿਤ ਕਬੀਰ ਸੁਨੋਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜੋ ਲਰਨੇ ਪਰਮ ਸੁਭਾ ਵੇਦ ਪ੍ਰਾਣ ਸਭੇ ਮਤ ਸੁਣ ਕਹਿ ਕਰੀ ਕਰਮ ਕਿਆ ਸਭ ਕਾਲ ਗ੍ਰਸਤ ਸਭ ਲੋਕ ਸਿਆਨੇ ਉਠ ਪੰਡਤ ਪੈ ਚਲੇ ਨਿਰਾਸਾ ਮਨ ਰੇ ਸਰਿਉ ਨਾ ਏਕੇ ਕਾ ਜਾਉ ਭਜਿਉ ਨਾ ਰਘੁਪਤ ਰਾਜਾ ਰਹਾਉ ਬਨ ਖੰਡ ਜਾਏ ਜੋਗ ਤਬ ਕੀਨੋ ਕੰਧ ਮੋਹ ਚੁਣ ਖਾਇਆ ਦਾਦੀ ਬੇਦੀ ਸਬਦੀ ਮੋਨੀ ਜਮ ਕੈ ਪਟੈ ਲਿਖਾਇਆ ਭਗਤ ਨਰ ਧੀਰ ਦਿਨ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗਨੀ ਬਿੰਬ ਹੋਏ ਬੈਠਾ ਉਹਨਾਂ ਹਰ ਪੈ ਕਿਹਾ ਲੀਨਾ ਪਰਿਉ ਕਾਲ ਸਭੇ ਜਗ ਉਪਰ ਮਾਹੇ ਲਿਖੇ ਪਰਮ ਗਿਆਨੀ ਕਹੋ ਕਿ ਬੀਜਨ ਪਏ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ ਘਰ ਦੂਜਾ ਦੋਏ ਦੋ ਲੋਚਨ ਪੇਖਾ ਹੋ ਹਰ ਬਿਨਿਉ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੇ ਗੱਲ ਕਹਿਣ ਨਾ ਜਾਈ ਹਮਰਾ ਪਰਮ ਗਿਆ ਪਉ ਭਾਗਾ ਜਗ ਰਾਮ ਨਾਮ ਚਿਤ ਲਾਗਾ ਰਹਾਉ ਬਾਜੀ ਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ ਬਾਜੀ ਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਕਤਨੀ ਕਹਿ ਭਰਮ ਨਾ ਜਾਈ ਸਭ ਕਤ ਕਤ ਰਹੇ ਲੁਕਾਈ ਜਾ ਕੋ ਗੁਰਮੁਖਿਆ ਬਜਾਈ ਤਾਂ ਕਿਹਰ ਦੇ ਰਿਹਾ ਸਮਾਈ ਗੁਰ ਕੀਚਿਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲੀਨੀ ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਧ ਕੇ ਥਾਟਾ ਸਮੁੰਦ ਬਲੋਵਨ ਕੋ ਮਾਟਾ ਤਾਂ ਕੀ ਹੋ ਬਲੋਵਨ ਹਾਰੀ ਕਿਉਂ ਬੇਟੇ ਗੋ ਸਾਸ ਤੁਹਾਰੀ ਚੇਰੀ ਤੂੰ ਰਾਮ ਨਾ ਕਰਸ ਪਤਾਰਾ

ਸੋਈ ਕਹਿ ਚੇਰੀ ਹੱਥ ਬਚਾਏ ਸੋਈ ਸੋਈ ਜਾਗੀ ਜਿਤ ਲਾਈ ਤੇ ਅਤ ਲਾਗੀ ਚੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਭਰਮ ਕੀ ਲੇਖ ਮਟਾਏ ਸੋ ਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜਨ ਜੀਆ ਜਾਈ ਜੋ ਮਿਲੇ ਤਕਾਲ ਅਕਾਈ ਸਦ ਜੀਵਨ ਪਲੋ ਕਹਾਹੀ ਮੋਏ ਬਣ ਜੀਵਨ ਨਾਹੀ ਆਬ ਕਿਆ ਕਥੀਏ ਗਿਆਨ ਵਿਚਾਰ ਨਿਰਜੋ ਨਿਰਖਤ ਗਤ ਵਿਵਹਾਰ ਹਾਉ ਕਸ

ਜਾਂਦੇ ਸੋ ਪੰਜ ਸਹਿਲ ਸੋ ਕਮਾਨਾ ਕਬੀਰੇ ਸੋ ਧਨ ਪਾਇਆ ਹਰ ਪੀੜ ਤਿਆ ਮਿਟਾਇਆ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਲਕਾ ਨਾਮ ਨਾ ਜਪ ਸੋ ਗਵਾਰਾ ਕਿਆ ਸੋਚਾ ਬਾਰੰਬਾਰ ਰਹਾਉ ਅੰਧਿਆਰੇ ਦੀਪਕ ਚਾਹੀਏ ਬਸਤੇ ਗੋਚਰ ਲਹੀਏ ਬਸਤੇ ਗੋਚਰ ਪਾਏ ਕਰ ਦੀਪ ਕਿਰਿਆ ਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੈ ਲੋਕ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾਂ ਬਿਲੋਵ ਸੁਪਾਨੀ ਕਾਇਆ ਮਾਂਜਸ ਕੌਣ ਗੁਣਾ ਜੋ ਘੱਟ ਪੀਤਰ ਹੈ ਮਲ ਨਾ ਰਹਾਓ

ਦਾ ਤੇਰੀ ਭਗਤ ਕਰੇ ਜਨ ਥੀਂਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨਮਾਨਿਆ ਮਨਮਾਨਿਆ ਤਾਂ ਹਰ ਜਾਣਿਆ ਰਾਗ ਸੋਰਠ ਬਾਣੀ ਭਗਤ ਨਾਮਦੇਵ ਜੀ ਕੀ ਕਰ ਦੂਜਾ ਕਿਉਂ ਕਾਰ ਸਤਿਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤਉ ਜਾਣਦਉ ਧੀਰਜ ਪਾਵਾ ਨਾਦ ਸਮਾਏ ਲੋਰੇ ਸਤਿਗੁਰ ਪਿਟਲੇ ਦੇਵਰ ਹਾਉ ਜੇ ਚਿਰ ਮਲਕਾਰ ਦੇ ਸੰਤਾਉ ਤੇ ਅਨਹਦ ਸ਼ਬਦ ਬਜੰਤਾ ਜੋਤੀ ਜੋ ਸਮਾਨੀ ਮੈਂ ਗੁਰਪ੍ਰਸਾਦੀ ਜਾਨੀ ਰਤਨ ਕਮਲ ਕੋਠੜੀ ਚਮਕਾਰ ਵੀ ਜਲ ਤਹੀ ਨੇਰੇ ਨਾਹੀ ਦੂਰ ਨਿਜਾਤ ਮੇ ਰਿਹਾ ਭਰਪੂਰ ਜੇ ਅਨਹਤ ਸੋ ਉਜਿਆਰਾ ਤੇ ਦੀਪਕ ਜਲੇ ਸੰਸਾਰਾ ਗੁਰਪ੍ਰਸਾਦੀ ਜਾਨਿਆ ਜਨ ਨਾਮ ਸਹਿਜ ਸਮਾਨਿਆ ਕਰ ਚੌਥਾ ਸੋਰਠ ਪਾੜ ਪੜੋਸਣ ਪੂਛਲੇ ਨਾਮਾ ਅਪਹਿਸ਼ਾਣ ਸਵਾਈ ਹੋ ਤੋ ਪੈ ਦੁਗਣੀ ਮਜੂਰੀ ਦੇਹੋ ਮੁਖ ਬੇਡੀ ਦੇਹ ਬਤਾਈ ਹੋਰੀ ਬਾਈ ਬੇਡੀ ਦੇ ਨਜਾਈ ਦੇਖ ਬੇਡੀ ਰਿਹੋ ਸਮਾਈ ਮਰ ਬੇਡੀ ਪ੍ਰਣ ਆਧਾਰਾ

ਸਾਕੋ ਸਵੰਤਰ ਸਭ ਠਾਈ ਹੋ ਗੁੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੂਛੇ ਕਹਿਣ ਨ ਜਾਈ ਹੋ ਬੇਡੀ ਕੇ ਗੁਣ ਸੁਨ ਰਿਬਾਈ ਜਲਦ ਬਾਂਧ ਤੂ ਥਾਪੇ ਹੋ ਨਾਮੇ ਕੇ ਸੁਆਮੀ ਸੀ ਬਹੋਰੀ ਲੰਕਾ ਪਪੀਖਣ ਆਪੇ ਹੋ ਸੋਰਠ ਘਰ ਤੀਜਾ ਅੰਨ ਮੜਿਆਓ ਮੰਦਰ ਬਾਜੇ ਬਿਨ ਸਾਵਣ ਕੰਨ ਹਰ ਗਾਜੇ ਬਾਦਲ ਬਿਨ ਬਰਖਾ ਹੋਈ ਜੋ ਤਦ ਵਿਚਾਰੇ ਕੋਈ ਮੌਕੋ ਮਿਲਿਓ ਰਾਮ ਸੁਨੇਹੀ ਜੈ ਮਿਲੀਏ ਦੇਹੇ ਸੋ ਦੇਹੀ ਰਹਾਓ ਮੇਲਾ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਪਹਾਉ ਪ੍ਰਮ ਭਾਗਾ ਗੁਰਪੂਛੇ ਮਨ ਪਤਿਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰੂ ਚੇਲੇ ਹੈ ਮਨ ਮਾਨਿਆ ਨਾਮੇ ਤਤ ਪਛਾਨਿਆ ਰਾਗ ਸੋਰਠ

ਸਰ ਚਿੰਤਾ ਮਨ ਕਾਮ ਤੇਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿੰਧ ਨਾਮ ਨਿਧ ਕਰ ਤਲ ਤਾ ਕੇ ਹਰ ਹਰ ਹਰ ਨਾ ਜਪੈ ਰਸਨਾ।

ਤਨ ਹੋਏ ਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਸ਼ਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਦਾਸ ਚਮਾਰਾ ਚਮਰਟਾ ਗਾਂਠ ਨਾ ਜਨਹੀ ਲੋਕ ਗਢਾਵੇ ਪਨਹੀ ਰਹਾਉ ਆਰ ਨਹੀਂ ਜੈ ਤੋਪੋ ਨਹੀਂ ਰਾਮ ਬੀ ਠਾਓ ਰੋਪੋ ਰੋਕ ਕੰਠ ਗੰਠ ਕਰ

0: ਸਤਿਗੁਰੂ ਪ੍ਰਸਾਦ
1: ਨੈਣੋ ਨੀਰ ਬਹਿ ਤਨ ਖੀਨਾ ਪਏ ਕੇਸ ਦੁਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੇ ਅਬ

ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਰਹਾਉ ਰਸਨਾ ਰਮਤ ਸੁਣਤ ਸੁਖ ਸਰਵਨਾ ਚੇਤਉ ਚੇਤੈ ਸੁਖ ਹੋਈ ਕੋ ਪੁਖਣ ਦੋਇ ਨੈਨ ਸੰਤੋਖੇ ਜੈ ਦੇਖਾ ਤਹਿ ਸੋਈ ਧਨਾ ਸ੍ਰੀ ਮਹਲਾ ਪਹਿਲਾ ਓਕਰ ਪਹਿਲਾ ਚੌਪ ਦੇ ਕੇ ਓਂਕਾਰ ਸਤਿਨਾਮ ਕਰਤਾ ਪੁਰਖਾ।

ਸਾਹਿਬ ਬਿੰਦ ਬਿੰਦਾ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦਾ ਚੁੱਕ ਚੁੱਕ ਹੋਏ ਰਹਾਉ ਧਨਾ ਸ੍ਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇੱਕ ਦਮੀ।

ਪਛਤਾਣਾ ਜਬ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਐ ਕਿਸ ਕਹੀਐ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਾਰ ਰਹੀਏ ਤਰਾਸਰੀ ਮਹੱਲਾ ਪਹਿਲਾ ਕਰ ਦੂਜਾ ਕਿਉਂ ਕਾਰ ਸਤਿਗੁਰ ਪ੍ਰਸਾਦ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਹਿਆਉ ਜੀ ਅੜਾ ਬਿਲਲਾਏ ਸਿਰਜ ਸੁਵਾਰੇ ਸੱਚ ਸੋਏ ਤਿਸ ਵਿਸਰਿਆ ਚੰਗਾ ਕਿਉਂ ਹੋਏ ਇੱਕ ਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਹਾ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ ਨਾ ਕੋ ਖਾਏ ਲੋਕ ਪਤੀਨੇ ਨਾ ਪਤ ਹੋਏ ਤਾਂ ਪਤ ਰਹੇ ਰਾਖੇ ਜਾਂ ਸੋਏ ਜਾਂ ਦੇਖਾ ਤੇਰਿਆ ਸਮਾਏ ਤੁਦ ਬਣ ਦੂਜੀ ਨਾ ਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸਨੂੰ ਬਖਸ਼ੈ ਸਾਚਾ ਸੋਏ ਹੁਣ ਉੱਠ ਚੱਲਣਾ ਮੋਹਤ ਕੇ ਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਵਿਨਦਰੀ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਬਾਰ ਰਹੇ ਲਿਵਲਾਏ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਗੁਰਪ੍ਰਸਾਦੀ ਪਾਇਆ ਜਾਏ ਹਰਸੋਂ ਚਿੱਤ ਲਾਗੈ ਫਿਰ ਕਾਲ ਨਾ ਖਾਏ ਰਹਾਓ ਸੱਚ ਸਿਮਰੈ ਹੋਵੇ ਪ੍ਰਗਾਸੋ ਤਾਂ ਤੇ ਵਿਖਿਆ ਮੈਂ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਅੱਗੇ ਧਰੇ ਸਹਿਬ ਭਾਵੈ ਸੋ ਪ੍ਰਵਾਨ ਸੋ ਸੇਵਕ ਦਰਗੇ ਪਾਵੇ ਮਾਣ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਈਸਾਏ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੇ ਪੰਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸੋ ਧਰੇ ਪਿਆਰ ਤਾਕੋ ਪਾਵੇ ਮੁਖ ਦੁਆਰ ਜਪ ਤਾਪੋ ਸਭ ਇਹੋ ਸ਼ਬਦ ਹੈ ਸਾਰ ਉਤਨਾ ਸ੍ਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਾਪੋ ਤਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਕਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇ ਵਹਾ ਦਿੱਤੀ ਬੋਲੇ ਤਾਤ ਜਿਨ ਮਨ ਰੱਖੇ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸੁਭਾ ਕਾਲਕ ਦਾਗਾ ਦਾਗ ਦਾਗ ਦੋਸ਼ ਮੋਹੇ ਚੱਲਿਆ ਲਾਏ ਦਰਗੇ ਬੈਸਣ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ ਉਤਨਾ ਸ੍ਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਸੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਸੁਣ ਮਨ ਅੰਦਰ ਕੁੱਤੇ ਕੂੜਿਆਰ ਬਿਨ ਬੋਲੇ ਬੂਝੀਏ ਸਚਿਆਰ ਰਹਾਓ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੋ ਗਾਣਾ ਜੇ ਸਾਥ ਰੱਖੀਏ ਦੀਜੇ ਰਲਾਏ ਜਾਂ ਪਰਖੀਏ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਬੀ ਜਾਪੇ ਹੀ ਖਾਵੇ ਜੇ ਵੱਡਿਆਂ ਆਪੇ ਖਾਏ ਜਿਹੀ ਸੁਰਤ ਤੇਹੇ ਰਾਹੇ ਜਾਏ ਜੇ ਸੋ ਕੂੜੀਆਂ ਕੂੜ ਕਬਾੜ ਭਾਵੈ ਸਵਿਆ ਕੋ ਸੰਸਾਰ ਤੁਦ ਪਾਵੈ ਅਧੀ ਪਰਵਾਨ ਨਾਨਕ ਜਾਣੈ ਜਾਣ ਸੋ ਜਾਣ ਧਨਾਸਰੀ ਮਹਾ

ਕਿਰਪਾ ਹੋਏ ਖਰਾ ਖਰਾ ਕੇ ਸੋ ਕੋਇ ਰਹਾਉ ਆਦਿ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਣੇ ਗੁਰਪ੍ਰਸਾਦੀ ਇੱਕੋ ਜਾਣੇ ਕਾਜੀ ਸੋ ਜੋ ਉਲਟੀ ਕਰਾਏ ਗੁਰਪ੍ਰਸਾਦੀ ਜੀਵਤ ਮਰਾਏ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਵਤਰੇ ਸਗਲੇ ਕੁਲ ਤਾਰੇ ਦਾਨ ਸੰਬੰਧ ਸੋਈ ਦਿਲ ਹੋਵੇ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਜੈ ਸੋ ਪਰਵਾਨ ਜਿਸ ਸਿਰ ਦਰਗੇ ਕਾ ਨਿਸ਼ਾਨ ਤਨਾਸੀ ਮਹੱਲਾ ਪਹਿਲਾ

ਨਾਮ ਸਾਰਖੀ ਤਾਂ ਮਿਟੇ ਨਾਗ ਪਕੜੇ ਠੱਗਣ ਕੋ ਸੰਸਾਰ ਹਾਉ ਆਂਟ ਸੇਤੀ ਨਾਗ ਪਕੜੇ ਸੂਝਤੇ ਤਿੰਨ ਲੋ ਐ ਮਗਰ ਪਾਸੈ ਕਸ ਨਾ ਸੂਝੇ ਹੋ ਪਦਮ ਅਲੋ ਐ ਖੱਤਰੀ ਤਾਂ ਤਰਮ ਸੋਡਿਆ ਮਲੇ ਸੋ

ਸੇ ਤਨਵੰਤ ਹਰਿ ਨਾਮ ਲੈ ਵਲਾਏ ਗੁਰਪੂਰੇ ਹਰਿ ਧੰਨ ਪ੍ਰਗਾਸਿਆ ਹਰਿ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੋ ਪਹਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸੁਮਾਣੀ ਏਕ ਅਚਰਜ ਜਨ ਦੇਖੋ ਪਾਏ ਦੁਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾਮ ਪਾਇਆ ਜਾਏ ਗੁਰਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੈ ਪ੍ਰਵੇ ਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਉਤਰਾ ਸ੍ਰੀ ਮਹਲਾ ਤੀਜਾ ਹਰਿ ਨਾਮ ਧਨ ਨਿਰਮਲ ਅਤੇ ਅਪਾਰਾ ਗੁਰ ਕੇ ਸ਼ਬਦ ਭਰੇ ਭੰਡਾਰਾ ਨਾਮ ਧਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹ ਜਲ ਅਭਿਮਾਨ ਗੁਰਮੁਖ ਹਰਿ ਰਸ ਝਾਕੇ ਕੋਏ ਤੇ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੈ ਤੇ ਹੋ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਤੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰਿ ਰਸ ਚਾਖਿਆ ਸੋ ਹਰਿ ਜਨ ਲੋਗ ਤਿਸ ਸਦਾ ਹਰਕ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰਿ ਨਾਮ ਜਪੈ ਹਰਿ ਤੇ ਸੁਖ ਪਾਵੈ ਬਿਨ ਸਤਿਗੁਰ ਸਭ ਮੋਈ ਬਿਲ ਲਾਏ ਅਨ ਦਿਨ ਦੰਜ ਹੈ ਸ਼ਾਂਤ ਨ ਪਾਏ ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਤਨਾ ਸ੍ਰੀ ਮਹਲਾ ਤੀਜਾ ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨਹੈ ਪ੍ਰਤ ਪਾਲੈ ਮੁਕਤ ਪਦਾਰਥ ਤਨ ਕੋ ਪਾਏ ਹਰਿ ਕੇ ਨਾਮ ਰਤੇ ਲਿਵ ਲਾਏ

ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਬੋਲੋ ਭੁੱਲਾ ਜਨ ਭੋਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ।

ਦੂਜੇ ਪਾਏ ਪਰਜਿ ਵਗੋਈ, ਮਨ ਮੁਖ ਚੋਟਾ ਖਾਏ ਆਪਣੀ ਪਤ ਖੋਈ, ਗੁਰ ਸੇਵਾ ਤਿੰਨ ਨਿਰਮਲ ਹੋਏ, ਅੰਤਰ ਨਾ ਵਸੇ ਪਤ ਉਤਮ ਹੋਏ ਰਹਾਉ, ਗੁਰਮੁਖ ਉਬਰੈ ਹਰ ਸਰਨਾਈ, ਰਾਮ ਨਾਮ ਰਤੇ ਭਗਤ ਦਿਰੜਾਈ, ਭਗਤ ਕਰੇ ਜਾਨ ਵਡਿਆਈ, ਪਾਏ ਸਾਚ ਰਤੇ ਸੁਖ ਸਹਿਜ ਸਮਾਏ, ਸਾਚੇ ਕਾ ਗਾਹਕ ਬਿਰਲਾ ਕੋ ਜਹਾੜ, ਗੁਰ ਕੇ ਸੌਦਿਆ ਪਛਾਣ, ਸਾਚੀ ਰਾਸ ਸਾਚਾ ਵਪਾਰ, ਸੋ ਧਨ ਪੁਰਖ ਜਿਸ ਨਾਮ ਪਿਆਰੋ, ਤਿੰਨ ਪ੍ਰਭ ਸਾਚੇ ਕ ਸਚ ਲਾਏ, ਉਤਮ ਬਾਣੀ ਸ਼ਬਦ ਸੁਣਾਏ, ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰ ਨਹਾਰ, ਉਤਰਾ ਸ੍ਰੀ ਮਹੱਲਾ ਤੀਜਾ, ਜੋ ਹਰ ਸੇਵਾ ਤਿੰਨ ਬਲ ਜਾਓ, ਤਿੰਨ ਹਿਰਦੇ ਸਾਚ ਸੱਚਾ ਮੁਖ ਨਾਓ, ਸਾਚੋ ਸਾਚ ਸੰਭਾਲੋ ਦੁਖ ਜਾਏ, ਸੱਚ ਸ਼ਬਦ ਵਸੇ ਮਨ ਆਏ, ਗੁਰਬਾਣੀ ਸੁਣ ਮੈਲ ਗਵਾਏ, ਸਹਿਜ ਹਰ ਨਾਮ ਮਨ ਵਸਾਏ, ਰਹਾਉ ਕੂੜ ਕੁਸਤ ਤਿਸਨੇ ਅਗਣ ਬੁਝਾਏ, ਅੰਤਰ ਸ਼ਾਂਤ ਸਹਿਜ ਸੁਖ ਪਾਏ, ਗੁਰ ਕੈ ਭਾਣੇ ਚੱਲੇ ਤਾਇਆ ਬੁਝਾਏ, ਸਾਚ ਮਹਿਲ ਪਾਏ ਹਰ ਗੁਣ ਗਾਏ, ਨਾ ਸ਼ਬਦ ਬੂਝੇ ਨਾ ਜਾਣੇ ਬਾਣੀ, ਮਨ ਮੁਖ ਆਂਦਾ ਦੁਖ ਵਿਹਾਣੀ, ਸਤਿਗੁਰ ਪੇਟੈ ਤਾਂ ਸੁਖ ਪਾਏ, ਹਉਮੈ ਵਿੱਚੋਂ ਠਾਕਰ ਹਾਏ,

ਮਹਲਾ ਤੀਜਾ ਮਨ ਮਰੇ ਤਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਇਹੋ ਮਨ ਮਰੈ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਹਰ ਦੇ ਵਡਿਆਏ ਗੁਰਪ੍ਰਸਾਦ ਵਸੇ ਮਨਿਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝ ਪਾਵੈ ਮਨ ਮੈਂ ਮਤ ਮੈਂ ਗਲ ਮਿਕਦਾਰਾ ਬੁਰਿਅੰਕ ਸਿਮਾਰ ਜੇ ਵਾਲਣਹਾਰਾ ਮਨ ਅਸਾਦ ਸਾਧੇ ਜਨ ਕੋਈ ਅਚਰ ਚਰੇ ਤਾਂ ਨਿਰਮਲ ਹੋਇ ਗੁਰਮੁਖ ਇਹੋ ਮਨ ਲਿਆ ਸਵਾਰ ਹੋਮੇ ਵਿੱਚੋਂ ਤਜੇ ਵਿਕਾਰ ਜੋ ਤੋ ਰੱਖੀ ਅਨ ਮੇਲ ਮਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਤਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚੇ ਮੂਰਖ ਗਵਾਰ ਮਨਮੁਖ ਪੂਲੇ ਅੰਧ ਗਵਾਰ ਵਿਖਿਆ ਕਹਿ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਪੁਨਿਆਵੇ ਜਾਇ ਰਹਾਉ ਮਨਮੁਖ ਭੁੱਲੇ ਸਮਰੇ ਗਵਾਰ ਪਵਜ ਡੂਬੇ ਨਾ ਉਰਵਾ ਨਾ ਪਾਰ ਸਤਿਗੁਰ ਪੇਟੈ ਪੂਰੇ ਭਾਗ ਸਾਚ ਰਤੇ ਅਹਿਨੇ ਸੁਭੈ ਰਾਗ ਚਹੁ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕੇ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੇ ਕੋਏ ਸੱਚ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਤਰਾਸੀ ਮਹੱਲਾ ਤੀਜਾ ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਨ ਇੱਕ ਨਾਮ ਲਿਵ ਲਾਏ ਗੁਰਮਤਿ ਸਾਚੀ ਸੱਚ

ਪ੍ਰਸਾਦੀ ਹੋਮੇ ਜਾਇ ਆਪੇ ਬਖਸ਼ ਲੈ ਮਿਲਾਏ ਵੇਖਿਆ ਖਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੇ ਨਾ ਪਾਵੇ ਮਾਣ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸਮਨ ਦੂਜੇ ਆਪਣਾ ਕੋਏ ਜਿਸ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ।

ਪ੍ਰਭ ਸਭਨਾ ਕਾਇ ਕੋ ਅਵਰਨਾ ਦੂਜਾ ਕੋਈ ਰਹਾਉ ਉਤੇ ਫੇਰ ਪਏ ਕਿਰਪਨ ਕੋ ਆਬ ਕੇਸਵ ਕਿਰਪਾ ਕੀਜੇ ਹੋ ਦਿਆਲੋ ਦਰਸ਼ਨ ਦੇਹੋ ਆਪਣਾ ਅਸੀਂ ਬਖਸ਼ ਕਰੀਜੇ ਅਨੰਤ ਨਾਨਕ ਪਰਮ ਪਟ ਖੁਲਾਏ ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪਿਤਰ ਸਤਿਗੁਰ ਸਿਉ ਮਨ ਮਾਨਿਆ ਧਨਾ ਸ੍ਰੀ ਮਹਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵਾ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਾਂ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਆਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਾਗ ਸੰਗਤ ਸਾਧ ਸਵਾਰੀ ਜੋ ਕੰਚਨ ਬੈ ਸੰਤਰਤਾਯੋ ਮਾਲੋ ਕਾਟੀ ਕਟਤ ਉਤਾਰੀ ਹਰ ਹਰ ਜਪਣ ਜਪੋ ਦਿਨ ਰਾਤੀ ਜਪੋ ਹਰ ਹਰ ਹਰ ਉਰਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪੋ ਹਰ ਹਰ ਮੈਂ ਮਾਰੀ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਕਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜ ਸਵਾਰੀ ਤ੍ਰਾਸਰੀ ਮਹਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੁਖ ਪਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੇ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ।

ਪ੍ਰਭ ਹਮ ਕਿਉਂ ਕਰਮ ਲਿਆ ਭਾਗੀ ਹਰ ਪ੍ਰਭ ਸਵਾਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾ ਗੀ ਤ੍ਰਾਸੀ ਮਹੱਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੇ ਸੁਣੇ ਸੁਮੁਖਤਾ ਹਮ ਤਿਸ ਕਹਿ ਸਾਧ ਕੁਰਬਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ

ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੈ ਸਵਲਾਤੀ ਭੂਖ ਭੁਖਾਨੀ ਜਿਨ ਕੇ ਵੱਡੇ ਭਾਗ ਵੱਡ ਉੱਚੇ ਤਿੰਨ ਹਰ ਜਪਿਓ ਜਪਾਨੀ ਤਿੰਨ ਹਰ ਸੰਗਤ ਮੇਲ ਪ੍ਰਭ ਸੁਆਮੀ ਤਿੰਨ ਨਾਨਕ ਦਾਸ ਦਸਾਨੀ ਤ੍ਰਾਸਰੀ ਮਹੱਲਾ ਚੌਥਾ ਹਮ ਅੰਧ ਲੈ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤ ਹਮ ਲਾਵੇ ਆਪਣ ਪਾਲੀ ਗੁਰਸਿਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰੂ ਸੇਵ ਹੋ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬਾਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ ਜਪ ਲੋ ਚਲੋ ਚਾਨੀ

ਹਰ ਹਰ ਬੂੰਦ ਪਏ ਹਰ ਸੁਆਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੇ ਅੰਤ ਮਾਤੀ ਤੂੰ ਪਰੈ ਪਰੇ ਅਪਰੰਪਰ ਸੁਆਮੀ ਮਿਤ ਜਨ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਨਾਈ ਹਰਾ ਖੋ ਲਾਜ ਪਗਾਤੀ ਤ੍ਰਾਸੀ ਮਹਲਾ ਚੌਥਾ ਕਲਜੋ ਕਾ ਧਰਮ ਕਹੋ ਤੁਮ ਪਾਈ ਕਿਵ ਛੂਟੈ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ

ਹਰ ਕੇ ਸੇਵਕ ਸੇ ਹਰ ਪਿਆਰੇ ਇਨ ਜਪਿਓ ਹਰ ਬਚਨ ਆਖੀ ਲੇਖਾ ਚਿਤਰਾ ਗੁਪਤ ਜੋ ਲਿਖਿਆ ਸਭ ਛੋਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਅਲੱਗ ਸੰਗਤ ਸਾਧ ਜਨਾ ਕੀ ਦਿਨੀ ਰਸੂਲ ਤ੍ਰਿਸ਼ਨਾ ਅਗਨ ਬੰਜਾਨੀ ਸਰਪ ਚਰਿਓ ਚੰਦ ਚਿੰਦਾ ਕੀ ਤੁਮ ਵੱਡ ਪੁਰਖ ਵੱਡ ਅਗਮ ਤ ਅਗੋਚਰਾ ਤੁਮ ਆਪੇ ਆਪ ਪਾਕੀ ਜਨਾਨ ਕਉ ਪ੍ਰਭ ਕਿਰਪਾ ਕੀਜੇ ਕਰ ਦਾਸਨ ਦਾਸ ਦਸਾ ਕੀ ਤਨਾਸੀ ਮਹੱਲਾ ਚੌਥਾ ਕਰ ਪੰਜਵਾਂ ਦੋਪ ਦੇ ਕੇ ਸਤਿਗੁਰ ਪ੍ਰਸਾਦ ਪੁਰਤ ਹਰ ਵਿਚਾਰ ਮਰਾਰ ਰਮੋ ਰਾਮ ਮਨਮੋਹਨ ਨਾਮ ਜਪੀ ਨਏ ਅਦਸਤਿਆ ਗੋਚਰ ਅਪਰੰਪਰ ਸੁਆਮੀ ਕਿਰਪੂਰਾ ਪ੍ਰਗਟ ਕਰ ਦੀਨੇ ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ਹਰ ਸੰਗ ਹਰੀ ਸਤ ਸੰਗ ਪਏ।

ਹਰਿ ਹੋ ਹੈ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਸਡਾਇ ਰਹਾਉ ਹਰ ਕਿਰਪਾ ਨਿਦ ਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਣਿਆਈ ਚਿੰਤ ਵਸਾਰੀ ਹਰ ਨਾਮ ਉਰ ਤਾਰੀ ਨਾਨਕ ਹਰ ਪੈ ਹੈ ਸੁਖਾਈ ਤ੍ਰਾਸੀ ਮਹੱਲਾ ਚੌਥਾ ਹਰ ਪਾੜ ਹਰ ਲਿਖ ਹਰ ਜਪ ਹਰ ਗਾਉ ਹਰ ਭਵ ਜਲ ਪਾਰ ਉਤਾਰੀ ਮਨ ਬਚਨ ਦੇ ਧਿਆਏ ਹਰ ਹੋਏ ਸੰਤੁਸ਼ਟ ਏਵ ਭਾਣ ਹਰ ਨਾਮ ਮਰਾਈ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੁ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ।

ਤੁਮਾਰੀ ਧਨਾਸਰੀ ਮਹੱਲਾ ਚੌਥਾ ਚੌਰਾਸੀ ਸਿੱਧ ਬੁੱਧ ਪਤੀਸ ਕੋਟ ਮੁਨ ਜਨ ਸਭ ਚਾਹੇ ਹਰ ਜੀਉ ਤੇਰੋ ਨਾਉ ਗੁਰ ਪ੍ਰਸਾਦ ਕੁਵਿਰਲਾ ਪਾਵੇ ਜਿਨ ਕੋ ਲਲਾਟ ਲਿਖਿਆ ਧੁਰ ਪਾਉ ਜਪ ਮਨ ਰਾਮੇ ਨਾਮ ਹਰ ਜਸ ਉਤ ਮੁਕਾਮ ਜੋ ਗਾਵੈ ਸੁਣੇ ਤਰ ਜਸ ਸੁਆਮੀ ਹਉ ਤਿਨ ਕਹਿ ਸਤ ਬਲਿਹਾਰੇ ਜਾਵ ਰਹਾਉ ਸਰਨਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦਿਓ ਸੋਈ ਹੋ ਪਾਉ ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਹੈ ਚਾਉ ਧਨਾਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਹਰ ਉਤੋਂ ਬਾਣੀ ਗਾਵੈ ਸੁਣਿਆ ਤਿਨਕਾ ਹਰ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਿਨ ਕੀ ਉਤੋਂ ਬਾਤ ਹੈ ਸੰਤੋ ਹਰ ਕਥਾ ਜਿਨ ਜਨੋਂ ਜਾਨੀ ਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਚੋਜ ਵਡਾਨੀ ਜਨ ਨਾਨਕ ਆਪ ਮਿਲਾਏ

ਹਰ ਤਪਲ ਤੁਮਕੀ ਉਜਲ ਹੋਈ ਹੈ ਨਿਤਿਆਈ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਨ ਪਿਆਤ ਹੈ ਉਪਾਦ ਜਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕਾ ਗੁਰੇ ਮਤ ਦੀਨੀ ਜਪ ਹਰ ਜਲ ਤਰਨਾ ਤਨਾ ਸ੍ਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੀ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੇ ਸਾਹਾ ਦੂਜਾ ਨਾਹੀ ਕੋਏ ਸਭਨਾ ਵੇ ਤੂੰ ਵਰਦਾ ਸਾਹਾ ਸਭ ਤੁਝੇ ਤਿਆਵੇ ਦਿਨ ਰਾਤ ਸਭ ਤੁਝ ਹੀ ਥਾਉ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਕਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ

ਮਹੱਲਾ ਤਰਾਸੀ ਮਹੱਲਾ ਪੰਜਵਾ ਹਰ ਪਹਿਲਾ ਚੌਪ ਦੇ ਕਿਉਂ ਕਾ ਸਤਿਗੁਰ ਪ੍ਰਸਾਦ ਭਾਵ ਖੰਡਨ ਦੁੱਖ ਭੰਜਨ ਸਵਾਮੀ ਭਗਤ ਵਸਰ ਨਿਰੰਕਾਰੀ ਕੋਟ ਪਰਾਧ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸੁਮਾਰੇ ਮਿਨ ਮੈਂ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕੀ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਤਰਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗ

ਰੂਪ ਨ ਲਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਤਲ ਮਹੀਅਲ ਰਵਿਆ ਸਰਬ ਠਾਈ ਅਗਮ ਰੂਪ ਗਿਰਦਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਵਨਾਸੀ ਪੁਰਖ ਮੁਰਾਰੇ ਜਿਉਂ ਭਾਵੈ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤ੍ਰਾਸੀ ਮਹੱਲਾ ਪੰਜਵਾ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਤਿਉਂ ਜਲ ਸਿਉ ਹੇਤ ਬਡਾਇਓ ਕਮਲ ਹੇਤ ਬਿਨ ਸੋ ਹੈ ਪਵਰਾ ਉਨ ਮਾਰਗ ਨਿਕਸ ਨਾ ਪਾਇਓ ਅਬ ਮਨ ਏਕ ਸਿਉ ਮੋਹ ਕੀਨਾ ਮਰੇ ਨਾ ਜਾਵੇ ਸਦ ਹੀ ਸੰਗੈ ਸਤਿਗੁਰ ਸਬਦੀ ਚੀਨਾ ਰਹਾਉ ਕਾਮ ਹੇਤ ਹੁਣ ਚਰ ਲੈ ਫਾਂਕਿਓ ਔਰ ਪਰ ਵਸ ਅਯੋ ਬੇਚਾਰਾ ਨਾਦ ਹੇਤ ਸਿਡਾਰੋ ਕਾਂਕੋ ਸੀ ਹੇਤ ਵਿਦਾਰਾ ਦੇਖ ਕੁਟਾਂਬ ਲੋਭ ਮੋਹ ਪ੍ਰਾਨੀ ਮਾਇਆ ਕੋ ਲਪਟਾਨਾ ਪਤਰ ਚਿਓ ਕਰਲੀਨ ਆਪਣਾ ਸੋਡ ਸਰਾ ਪ੍ਰਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਕੋ ਜਾਨੋ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਤਨਾਸੀ ਮਹੱਲਾ ਪੰਜਵਾ ਕਰ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਸੁਖ ਕਾਇ ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਲਨੀ ਲਾਏ ਸਾਧ ਸੰਗ ਚਿੰਤ ਬਿਰਾਨੀ ਸਾਡੀ ਅਹੰਗ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾਵ ਗਾਡੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸ ਕਰ ਬੈਰਾਈ ਬ੍ਰਹਮ ਪਸਾਰ ਪਸਾਰਿਓ ਸਭੀਤਰ ਸਤਿਗੁਰ ਤੇ ਸੋ ਜੀ ਪਾਏ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾਉ ਤਾਂ ਮੇਲ ਕੀਓ ਮੇਰੇ ਰਾਜਨ ਬਿਨਸਿਓ ਢੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰਮੀਠਾ ਜਲ ਥਲ ਮਹਿਅਲਾ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਨਾਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਆਬ ਮੋਹੇ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ

ਸਕਾ ਸੋਈ ਸੁਗੜ ਸੋ ਜਾਨੀ ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ ਜੀ ਕੀ ਇੱਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਡਿੱਗੇ ਨਾ ਡੋਲੇ ਦਰਰ ਕਰ ਰਹੇ ਓ ਪੂਰਨ ਹੋਏ ਤ੍ਰਿਪਤਾਨੀ ਓ ਜੋ ਬੀਚ ਹਾਂ ਬਹੁ ਤੁਮ ਕਸ਼ ਹੋਤੇ ਤਿਨਕੀ ਬਾਤ ਬੇਲਾਨੀ ਅਲੰਕਾਰ ਮੇਲਾਉ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ ਪ੍ਰਗਟ ਜੋਤ ਸਹਿਜ ਸੁਖ ਸੁਭਾ ਬਾਜੇ ਅਨਹਤ ਬਾਨੀ ਕੋ ਨਾਨਕ ਨੇਚਲ ਕਰ ਬਾਦਿਓ ਗੁਰ ਕੀਓ ਬੰਦਾਨੀ ਰਾਸਰੀ ਮਹੱਲਾ ਪੰਜਵਾ।

ਰੰਗ ਮਾਥੇ ਲੂਚਣ ਕਸ਼ੂ ਨਾ ਸੂਜੀ ਵਿਖਿਆ ਮੈਂ ਕਿਨਹੀ ਤ੍ਰਿਪਤੈ ਨਾ ਪਾਈ ਜੋ ਪਾਵਕ ਈਦਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਣ ਤਾਂ ਕਿ ਮਿਟੇ ਨਾ ਭੁੱਖਾ ਉਦਮ ਕਰੈ ਸਵਾਣ ਕੀ ਨਿਆਇ ਚਾਰੇ ਕੁੰਟਾ ਕੋਖਾ ਕਾਮਵੰਤ ਕਾਮੀ ਬੋ ਨਾਰੀ ਪਾਰ ਗ੍ਰਹਿ ਜੋ ਨਾ ਚੂਕੈ ਦਿਨ ਪ੍ਰਤ ਕਰੇ ਕਰੇ ਪਛਤਾਪੈ ਸੋਗ ਲੋਭ ਮੈਂ ਸੂਕੇ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਇੱਕ ਨਿਧਾਨਾ ਸੋਗ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਾਸਰੀ ਮਹੱਲਾ ਪੰਜਵਾਂ ਲਵੈ ਨ ਲਾਗਣ ਕੋਹੈ ਕਸੂਐ ਜਾ ਕੋ ਫਿਰ ਇਹੋ ਧਾਵੈ ਜਾ ਕੋ ਗੁਰ ਦੀਨੋ ਇਹ ਅੰਮ੍ਰਿਤ ਇਸ ਹੀ ਕਉ ਬਨ ਆਵੈ ਜਾ ਕੋ ਆਇਓ ਏਕ ਰਸਾ ਖਾਣ ਪਾਣ ਆਣਨੀ ਖੁਦ ਆਓ ਤਾਂ ਕਿ ਚਿਤ ਨਾ ਬਸਾ ਰਹਾਓ ਮੋਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾ

ਸਿੰਘ ਸਮਰੀ ਚਿੰਦਰ ਹਾਉ ਜਾ ਕੇ ਸਿਮਰਨ ਸਰਬ ਨਿਧਨ ਮਾਨ ਮਹਤ ਪਤ ਪੂਰੀ ਨਾਮ ਲੈ ਕੋਟ ਅਗਨਸੈ ਭਗਤ ਵਾਸੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੇ ਏਕ ਨਿਦਾਨਵ ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪਰੰਨ ਸ਼ੀਤਲ ਸ਼ਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹੇ ਓਲਾ ਹਰ ਧੰਨ ਸੰਤ ਹਰਨਾ

ਮੇਰੇ ਸਾਈਂ ਐਸੀ ਮਾਤਾ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਏ ਪਰਮਾਈ ਅਨੰਦ ਰੂਪ ਮਦਿਓ ਅਨੰਦ ਰੂਪ ਰਵਿਓ ਸਭ ਮਦੈ ਜਾਤ ਕਤ ਭੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ

ਸੁਆਮੀ ਤਰਵੰਤ ਨਾ ਕਿਨਹੀ ਲਹੀ ਆਏ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਓ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰੱਖ ਹੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਧਨਾਸਰੀ ਮਹੱਲਾ ਪੰਜਵਾਂ ਪੂਜਾ ਵਰਤ ਤਿਲਕ ਇਸ਼ਨਾਨਾ

ਨਤਨਾ ਸ੍ਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨਿਹਚਲ ਇਹੋ ਮਨਵਾ ਬਹੁ ਨ ਕਾਤਿ ਹੂੰ ਧਾਵੈ ਹੈ ਕਉ ਐਸੋ ਹਮਰਾ ਮੀਤ ਸਗਲ ਸਮਗਰੀ ਜੀਉ ਹੀਓ ਦੇਵ ਪੋਪਨ ਚੀਤ ਰਹਾਉ ਪਰ ਧਨ ਪਰ ਕੀ ਨਿੰਦਾ ਇਨ ਸੋ ਪ੍ਰੀਤਨ ਲਾਗੈ ਸੰਤ ਸੰਗ ਸੰਤ ਸੋ ਭਾਖਨ ਹਰ ਕੀਰਤਨ ਮਨ ਜਾਗੈ ਗੁਣਦਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾਉ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲ ਉਤਰਾ ਸ੍ਰੀ ਮਹੱਲਾ ਪੰਜਵਾ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕੋ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੋਵਾ ਨਿੰਦਕ ਭਾਗੇ ਹਾਰ ਪਰਮਤ ਪਰਮਤ ਉਵਾਂ ਹੀ ਮੂਏ ਬਹੁੜ ਗ੍ਰਹਿ ਨਾ ਮਨਯਾਰ ਨਾਨਕ

ਹਾਰ ਰਾਸਵੀਂ ਮਹੱਲਾ ਪੰਜਵਾ ਅਬ ਹਾਰ ਰਾਖਨ ਹਾਰ ਚਿਤਾਰਿਆ ਪਤਤ ਪਨੀਤ ਪੀਏ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਕ੍ਰੋਧੋ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਨ ਮੰਤਰ ਮੂਲ ਮਨ ਏਕ ਮਨ ਵਿਸਵਾਸ ਪ੍ਰਭ ਧਾਰਿਆਉ ਚਰਨ ਰੇਨ ਬਾਂਸ਼ ਨਿਤ ਨਾਨਕ ਪੁਨਹਿ ਪੁਨੈ ਬਲਿਹਾਰਿਆ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉਹੇ ਤਉ ਸਤਿਗੁਰ ਮੇਰਾ ਸਦਾ ਸਹਾਈ ਦੁੱਖ ਕਾ ਕਟ ਆ ਕੇਤ ਰਹਾਉ ਹਾਥ ਦੇ ਰਾਖਿਓ ਪਿਣਾ ਕਰ ਬਿਰਤਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਇ ਸਾਚਾ ਸਹਿਬ ਹੋਰ ਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਪੈ ਸਦਾ ਸੁਖ ਮਾਣੇ ਨਾਨਕ।

ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਆਰਾਧੀ ਨਾਨਕ ਸਾਧ ਕੁਰਬਾਨ ਰਾਗ ਤਨਾ ਸ੍ਰੀ ਮਹੱਲਾ ਪੰਜਵਾਂ ਏਕੇ ਓਂਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਪ੍ਰਭ ਰਾਖ ਲਿਓ ਹਮ ਤੇ ਕਿਸੂ ਨ ਹੋਵੇ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਵ ਰਹਾਓ ਅਗਨ ਕੁਟੰਬ ਸਾਗਰ ਸੰਸਾਰ ਪਰਮੋ ਅਗਿਆਨ ਅੰਧਾਰ ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੁੱਖ ਮਨ ਬਾਸ ਵੇਖੇ ਬਿਆਦ

ਬਿਆਪ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਸ ਨ ਸੂਜੇ ਇਹ ਜਤਨ ਕਾਟ ਕਲ ਕਾਲ ਰਹਾਉ ਆਦਿ ਅੰਤ ਦਿਆਲ ਪੂਰਨ ਇਸ ਗਿਆਨੀ ਕੋਏ ਜਨਮ ਮਰਨ ਨਿਵਾਰ ਹਰ ਜਾਪੋ ਸਿਮਰ ਸਵਾਮੀ ਸੋਏ ਬੇਦ ਸਿਮਰਤ ਕਥੇ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਨ ਮਾਣ ਦੀਵਾਨ ਸਾਚਾ ਨਾਨਕੀ ਪ੍ਰਭ ਟੇਕ ਉਤਨਾ ਸ੍ਰੀ ਮਹੱਲਾ ਪਨਵਾ ਫਿਰਤ ਫਿਰਤ ਪੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ

ਝੂਠ ਤੋ ਸਰ ਚੋ ਮੀਠਾ ਦਾਤ ਪਿਆਰੀ ਵਸਰਿਆ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉੱਠ ਰੋਵੇ ਕਰਮ ਧਰਮ ਸਗਲਾ ਈ ਖੋਵੇ ਹੁਕਮ ਨਾ ਬੂਝੇ ਆਵਣ ਜਾਣੇ ਪਾਪ ਕਰੇ ਤਾਂ ਪਸ਼ੋ ਤਾਣੇ ਜੋ ਤੁਧ ਭਾਵੈ ਸੋ ਪ੍ਰਵਾਨ ਉਹ ਤੇਰੇ

ਆਧਾਰ ਉਖਾਟਣ ਕੋ ਹਰ ਹਰ ਰੋਜਗਾਰ ਸੰਤਨ ਕਰੇ ਕੋ ਨਾਮ ਹਲਤ ਪਲਤ ਤਾਂ ਕੇ ਆਵੇ ਕਾਮ ਨਾਮ ਰਤੇ ਪ੍ਰਭ ਰੰਗੇ ਅਪਾਰ ਸਾਧ ਗਾਵੇ ਗੁਣ ਏਕ ਨਿਰੰਕਾਰ ਰਹਾਉ ਸਾਧੇ ਕੀ ਸੋਭਾ ਤਮਸਕੀਨੀ ਸੰਤ ਵਡਾਈ ਹਰ ਜਸੋ ਚੀਨੀ ਆਨੰਦ ਸੰਤਨ ਕੈ ਭਗਤ ਗੋਬਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਜੇ ਸਾਧ ਸੰਤਨ ਹੋਵੇ ਇਕੱਤਰ ਤੈ ਹਰ ਜਸੋ ਗਾਵੇ ਨਾਨਕ ਵੇਤਵ ਸਾਧ ਸਭਾ ਮੈਂ ਆਨੰਦ ਬਿਸਰਾਮ ਹੁਨ ਸੰਗ ਸੋ ਪਾਏ ਜਿਸ ਮਸਤ

ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਇ ਕੋਟ ਕਲੇਸ਼ ਮਿਟੈ ਹਰ ਨਾਏ ਜਨਮ ਮਰਨ ਸਗਲਾ ਦੁੱਖ ਨਾਸਾਏ ਗੁਰਮੁਖ ਜਾ ਕਹਿ ਮਨ ਤਨ ਬਾਸਾਏ ਜਿਸ ਨੂੰ ਆਪ ਲਏ ਲਾੜ ਲਾਏ ਦਰਗੇ

ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬ ਹੂੰ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰ ਆਪੇ ਪਿਆ ਸਹਾਈ ਅਚਰਜ ਕੀਆ ਕਰਨੇ ਹਾਰ ਨਾਨਕ ਸੱਚ ਵਡੇ

0: ਗਾਨ ਮਿਟੋ ਹੈ ਬਿਮਾਰ ਏਕੇ
1: ਨਿਰੰਕਾਰ ਨਾਨਕ ਮਨ ਲੱਗਣਾ ਤਨਾ ਸ੍ਰੀ ਮਹੱਲਾ ਪੰਜਵਾਂ ਕਰ ਸਤਿਮਾ ਏਕੇ ਓਂਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾਉ ਭਵਜਲ ਉਤਾਰੇ ਰਹਾਉ ਸਾਸ ਸਾਸ ਨਿਮਕ ਨਿਮਕ ਦ੍ਰਿਸਰੈਨ ਚਿਤਾਰੇ ਸਾਧ ਸੰਗ ਜਪ ਨਿਸੰਗ ਮਨ ਦਾਨ ਤਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਜਨਾ ਕਿਰੇ ਨਾਨਕ ਮੰਗਲ ਸੂਖ ਸੁਧਾਰੇ ਤਨਾ ਸ੍ਰੀ ਮਹੱਲਾ ਪੰਜਵਾਂ ਕਰ ਅਠਵਾਂ ਦੋ ਪਦੇ ਕਿਉਂ ਕਾ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪ੍ਰਲੋਕ ਸੰਗ ਸੁਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਵਸੇ ਜੀ ਨਾਲੇ ਜਲ ਨੀ ਡੂਬੈ ਤਸ ਕਰਨੀ ਲੇਵੈ ਪਹਾਏ ਨਾ ਸਾਕੇ ਜਾਲੇ ਰਹਾਉ ਨਿਰਧਨ ਕੋ ਧਨ ਅੰਦਰੇ ਕੋ ਟੇਕ ਮਾਤ ਦੂਧ ਜੈਸੇ ਬਾਲੈ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੈ ਤਨਾ ਸ੍ਰੀ ਮਹੱਲਾ ਪੰਜਵਾਂ ਪੈ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੇ ਸਿੰਚਾਈ ਨਾਮ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਏ ਸੰਤਨ ਕੋ ਆਨੰਦ ਸਗਲ ਹੀ ਜਾਏ।

ਤਿਆਈ ਤਨਾ ਸ੍ਰੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਬ ਭੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉਂ ਹਰ ਹਰ ਜਨ ਟੇਕ ਸੁਆਮੀ ਜੇ ਕੋਈ ਆਪਣੀ ਓਟ ਸਮਰ ਜਸੋ ਬੇਤੋ ਤੈ ਸੋਹੇ ਵਰਤੇ

ਚੇਤਨਾ ਸ੍ਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਿਨ ਕੇ ਚੰਨ ਵਸੇ ਮੇਰੇ ਹੀ ਆਰੇ ਸੰਗ

ਕਰ ਮੁਖ ਪਾਵੇ ਭੇਖ ਕਰੇ ਨਿਰਬਾਨੇ ਜਾਣਤ ਦੂਰ ਤੁਮ ਹੈ ਪ੍ਰਭ ਨੇਰ ਉਤ ਤਾਕੇ ਉਤ ਤੇ ਉਤ ਪੇਖੇ ਆਵੇ ਲੋਭੀ ਫਿਰ ਨਹਾਉ ਜਬ ਲਗ ਟੁਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨ ਕੋਈ ਕਹੁ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾ ਸ੍ਰੀ ਮਹੱਲਾ ਪੰਜਵਾਂ ਨਾਮ ਗੁਰ ਦੀ ਉਹਾ ਆਪਣੇ ਜਾਕੇ ਮਸਤਕ ਕਰਮਾ ਨਾਮ ਦਰਦਾਵੇ ਨਾਮ ਜਪਾਵੇ ਤਾਕਾ ਜੁਗ ਮੈਂ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਨ ਜੋ ਜੋ ਹੋ ਗਰਹਾਉ

ਤਰਾਂ ਸ੍ਰੀ ਮਹੱਲਾ ਪੰਜਵਾਂ ਨੇਤਰ ਪਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰ ਹਿਰਦੇ ਬਸੋ ਗੋਪਾਲ ਤੁਮ ਤੋ ਰਖਨ ਹਰ ਦਿਆਲੋ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲੋ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਤਨਾ ਸ੍ਰੀ ਮਹੱਲਾ ਪੰਜਵਾਂ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਜਿਉਂ ਰਾਖੇ ਮੈਂ ਤਾਰੀ ਬਾਰ ਕਾਉ ਤੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਤਨਾ ਸ੍ਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦ ਕਾਮ ਖੁਦ ਬਿਖ ਜਾਰੇ ਰਾਜ ਮਾਲ ਸਾਰੇ ਨਾਨਕ ਠਾਕੁਰ ਭਗ

ਮੋਰੇ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕਹਿ ਚਰਨ ਕਮਲ ਨਿਤ ਥਾਤੀ ਰਹਾਉ ਜਿਸ ਕਾ ਸਾਹ ਤਿਨਹੀਂ ਰੱਖ ਲਈਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖ ਦਾਤੇ ਨਾਨਕ ਰਾਖੀ ਪਾਤੀ ਤਨਾ ਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ

ਨਿਰਖੋ ਤੁਮਰੀ ਔਰ ਹਰ ਮੀ ਨੀਤ ਮੁਰਾਰ ਸਹਾਇ ਹੋ ਦਾਸ ਕੋ ਕਰ ਗੁਰੁ ਮੀ ਤਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਨਾਨਕ ਆਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪੋ।

ਸਤਾ ਹਰ ਕੀ ਸੇਵਾ ਮਦਯੰਤ ਪ੍ਰਭ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਸ਼ਾਪਣ ਉਤਰਾ ਸ੍ਰੀ ਮਹੱਲਾ ਪੰਜਵਾਂ।

ਸੱਚ ਪਾਈਐ ਦੋਵੇਂ ਸੁਹੇਲੇ ਲੋਕ ਆਨ ਆਚਾਰ ਬਿਹਾਰ ਹੈ ਜਿਥੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨਸੇ ਸੋਕ ਤਨਾਸਰੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੁਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਸੁ ਲਾਗੇ ਪੂਰਨ ਗੇ ਧਿਆਨ ਰਹਾਉ ਮਹਾ ਕਲੋਲ ਬੁਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾਂ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਤ ਰਾਜ ਸੂਗ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਤਨਾਸਰੀ ਮਹੱਲਾ ਪੰਜਵਾਂ ਜਨ ਕੇ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਟਿਕਣ ਨਾ ਪਾਵਣ ਮੂਲੇ ਉੜ ਗਏ ਬੇਕਾਰ ਰਹਾਉ ਜਹਿ ਜਹਿ ਦੇਖੋ ਤਹਿ ਤਹਿ ਸਵਾਮੀ ਕੋਈ ਨਾ ਪਹੁੰਚਣ ਹਾਰ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤਸਾਰ ਕਰਨ ਹਾਰ ਰਖਵਾਲਾ ਹੋਵਾ ਜਾ ਕੇ ਅੰਤ ਨਾ ਪਾਰਾ ਵਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਡੇ ਮਾਰ ਤਨਾਸਰੀ ਮਹੱਲਾ ਪੰਜਵਾਂ ਕਰ ਨੌਵਾਂ ਪੜਤਾ ਲੈ ਕੇ ਓਂਕਾਰ ਸਤਿਗੁਰ ਪ੍ਰਸਾਦ ਹਰਿ ਚਰਨ ਸਰਨ ਗੋਬਿੰਦ ਦੁੱਖ ਭੰਜਣ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ ਪੂਜਾ ਗਹਿ ਕੂਪ ਦੇ ਕਾਡ ਲੇਵੋ ਰਹਾਉ ਕਾਮ ਕ੍ਰੋਧ ਕਰੇ ਅੰਧ ਮਾਇਆ ਕੇ ਬੰਧ ਅਨਕ ਦੁੱਖਾ ਤਨ ਸਾਧ ਪੂਰੇ ਪ੍ਰਭਿਨ ਆਨ ਰਾਖਨ ਹਰ ਨਾਮ ਸਿਮਰਾਉ ਸਨ ਸੂਰੇ ਪਤ ਤੇ ਉਦਾਨ ਜੀ ਜੰਤ ਤਾਰਨਾ ਵੇਦ ਉਚਾਰਨ ਅੰਤ ਪਾਇਓ ਗੁਣੇ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਸਲ ਨਾਨਕ ਗਾਇਓ ਤਨਾਸਰੀ ਮਹੱਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦ ਲੀਚੇ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲਮੂਆ ਜੀ ਜੀ ਰਹਾਉ ਰਾਜ ਜੋਬਿਣ ਬਿਸਰੰਤ ਹਰ ਮਾਇਆ ਮਹਾਂ ਦੁੱਖ ਇਹੋ ਮਹਾਂਤ ਕੈ ਆਸ ਪਿਆਸ ਰਮਨ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੇ ਸਰਨ ਸਮਰੱਥ ਅਕਥ ਅਗੋਚਰਾ ਪਤ ਤੇ ਉਦਾਨ ਨਾਮ ਤੇਰਾ ਅੰਤਰਜਾਮੀ ਨਾਨਕੇ ਸੁਆਮੀ ਸਰਬੱਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾਂ ਕਰ ਬਾਰ ਵਾਇਕਿਉਂ ਕਾ ਸਭ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਰਹਾਓ ਵੱਡੇ ਭਾਗ ਪੇਟੇ ਗੁਰ ਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੇ ਸੋਗ ਅਗਣ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰੰਗੇ ਪਰ ਤਨ ਦੋ ਕਿਸ ਪਾਪ ਨ ਫੇੜੇ ਜਮ ਜਿੰਦਰਨ ਆਵੇ ਨੇੜੇ ਤਸਨੇ ਅਗਣ ਪਰ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਨਾਈ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਪਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹੋ ਅਨਕ ਪ੍ਰਕਾਰੀ ਬਸਤਰ ਓਢਾਏ ਅਨਦਨ ਕੀਰਤਨ ਹਰ ਗੁਣ ਗਾਏ ਹਸਤੀ ਰਤ ਅਸੁਆਰੀ ਹਰ ਕਾ ਮਾਰਗ ਹਿਰਦੇ ਨਿਹਾਰੀ ਮਨ ਤਨ ਅੰਤਰ ਚਰਨ ਧਿਆਇ ਹਰ ਸੋਖ ਨਿਦਾ ਨਾਨਕ ਦਾਸ ਪਾਇਆ ਤਨਾਸਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਕਿਨਮੇ ਤਰ ਰਹਾ ਕੋਈ ਹੋਆ ਕਰਮ ਰਤ ਕੋਈ ਤੀਰਥ ਨਹਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਦਨ ਕਟਨ ਹਾਰ ਸੁਆਮੀ ਜਨ ਨਾਨਕ ਸਿਮਰੇ ਅੰਤਰ ਜਾਮੀ ਤਨਾਸਰੀ ਮਹੱਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੁੱਟ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਪ੍ਰਾਣ ਮਨ ਤਨ ਤੇ ਪਿਆਰਾ ਹੋਮੇ ਬੰਦ ਹਰ ਦੇਵਨ ਹਾਰਾ ਚਰਨ ਕਮਲ ਸੁਲਾਗੋ ਨੇਹੋ ਨਾਨਕੀ ਬੇਨੰਤੀ ਇਹ ਕਿਉਂ ਕਾ ਸਗੋ ਪ੍ਰਸਾਦ ਤਨਾਸਰੀ ਮਹੱਲਾ ਨੌਵਾਂ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਪੋਹਪ ਮਧ ਜਿਉ ਬਾਸ ਬਸਤ ਮੁਕਰ ਮਾਹੇ ਜੈਸੇ ਸਾਈ ਤੈਸੀ ਅਲਬਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਪੀਤਰੇ ਕੋ ਜਾਣੋ ਇਹ ਗੁਰ ਗਿਆਨ ਬਤਾਈ ਜਾਂ ਨਾਨਕ ਬਿਨ ਆਪਾਂ ਚੀਨੇ ਮੇਟੇ ਨਾ ਪਰਮ ਕੀ ਕਾਈ ਤਨਾਸਰੀ ਮਹੱਲਾ ਨੌਵਾਂ ਸਾਧੋ ਇਹੋ ਜਗ ਪਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾਉ ਮਾਤ ਪਿਤਾ ਪਾਈ ਸੁਤ ਬਨਤਾ ਤਾਂ ਕੇ ਰਸ ਲਪਟਾਨਾ ਜੋਬਨ ਧਾਨਵ ਪ੍ਰਭ ਤਾ ਕੈ ਮਾਧਮੈ ਐਨ ਸਰਹੇ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਣ ਉਤਾਸੋ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਤਨਾਸਰੀ ਮਹੱਲਾ ਨੌਵਾਂ ਤੇਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁੰਨ ਜਿਹ ਕਟ ਮਾਹੇ ਪਛਾਨੋ ਰਹਾਉ

ਸੇਵਾ ਅਸ਼ਟਪਦ ਇਕਿਉਂ ਕਾ ਸਤਿਗੁਰੂ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਓ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰਹਾਤ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰੂ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ ਅਨਕਿ ਉਪਾਵ ਕਰੋ ਮਾਇਆ ਕਹੋ ਬਚੇਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕਰ ਸੋ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨੈ ਚੂਕੇ ਮਨ ਭੇਦ ਇੱਕ ਖਿਰਨਾ ਤੀਰ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ ਜੇ ਤੇਰੇ ਤੀਰਥ ਨਾਏ ਅਹੰਗ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨ ਮਾਨੇ ਕਦ ਪਾਓ ਸਾਧ ਸੰਗ ਹਰ ਹਰ ਸਦਾ ਆਨੰਦ ਹੈ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਅਸਰ ਮੁਕੀਨੈ ਮਨਮਨੈ ਪਤੀਨੈ ਵਿਵੇਕਹੀਨ ਦੇਹੀ ਧੋਏ ਕੋਈ ਪਾਇਓ ਰੇ ਪੁਰਖ ਵਿਦਾਤਾ ਉਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਾਲਕ ਹੋਏ ਕਰਮ ਧਰਮ ਜੁਗਤਾ ਨਿਮਕ ਨ ਹੇਤ ਕਰਤਾ ਗਰਭ ਗਰਭ ਪੜੇ ਕਹੀ ਨਾ ਲੇਖੈ ਜਿਸ ਪੇਟੀਐ ਸਫਲ ਮੂਰਤ ਕਰੇ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰ ਹੋ ਪੇਕੇ ਮਨ ਹੱਠ ਜੋ ਕਮਾਵੇ ਤਿਲ ਨਾ ਲੇਖੇ ਪਾਵੈ ਬਗਲ ਜਿਉਂ ਧਿਆਨ ਲਾਵੈ ਮਾਇਆ ਰੇ ਤਾਰੀ ਕੋਇ ਐਸੋ ਰੇ ਸੋ ਕੇ ਦਾਇ ਪ੍ਰਭ ਕੀ ਕਥਾ ਸੁਣਾਈ ਤਿਸ ਪੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਆਏ ਸੁਖ

ਨਾ ਸ੍ਰੀ ਮਹੱਲਾ ਪਹਿਲਾ ਸ਼ੰਤੇ ਕਿਉਂ ਕਾ ਸਤਿਗੁਰ ਪ੍ਰਸਾਦ ਦਿਓ ਤੀਰਥ ਨਾ ਬਣ ਜਾਓ। ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚ ਅਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰਿ ਕਾ ਸਦਾ ਜਾਚੋ ਦੇਹੁ ਪ੍ਰਭ ਤਰਨੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ

ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੁਣ ਨ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸੱਚ ਪਹਾਵੇ ਆਨੰਦ ਅਨੰਦਿਨ ਹਰਕ ਸਾਚਾ ਦੁਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪ੍ਰਸੰਗ ਪਾਵੇ ਸਹਿਜ ਨਾਵੇ ਬੇਣੀਤਾ ਸੰਗਮ ਸਤ ਸਤੇ ਆਰਾਧ ਇਕ ਓਂਕਾਰ ਸਾਚਾ ਨੇਤਾ ਦੇ ਚੜੇ ਸੁਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਕੇ ਵੰਡਿਆ ਕੀਏ ਮੂਰਖ ਨੀਚ ਅਜਾਣ ਸਮਝਾ ਸਾਖੀਏ ਸੱਚ ਗੁਰ ਕੀ ਸਾਖੀ ਅਮਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਿਆਵੇ ਬਿਖ ਲਾਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੂਰ ਰਿਹਾ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੈ ਸੱਚ ਸੋਈ ਤਨਾ ਸ੍ਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਇ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ ਗੁਰ ਗਿਆਨ ਅਪਾਰ ਸਿਰਜਣਹਾਰਾ ਚਿੰਨ ਸਰਜੀ ਤਿੰਨ ਗੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇ ਨਾ ਸਕੇ ਕੋਈ ਆਪੇ ਕਰ ਵੇਖੇ ਸਸਤਰ ਲੈ ਕੇ ਆਪੇ ਸੁਰਤ ਬਜਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਨ ਕੋਏ ਆਇਆ ਜਾਏ ਸੀ ਜੀਉ ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਉ ਗੁਰ ਪਰਮ ਚੁਕਾਏ ਅਕਥ ਕਹਾਏ ਸੱਚ ਮੈਂ ਸੱਚ ਸਮਰਣ ਆਪਿਓ ਪਾਏ ਆਪ ਸਮਾਏ ਹੁਕਮੇ ਹੁਕਮ ਪਛਾੜਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰਿੰਦਿਆਂ ਜੀਉ ਏਕ ਸਾਹਿਬ ਦੋਏ ਰਾਹ ਵਾਦ ਵਧੰਦਿਆਂ ਜੀਉ ਦੋਏ ਰਾਹ ਚਲਾਏ ਹੁਕਮ ਸੁਭਾਏ ਜਨਮ ਮੂਆ ਸੰਸਾਰਾ ਨਾਮ ਬਿਣਾ ਨਾਹੀ ਕੋ ਬੇਲੀ ਬੇਖ ਲਾਦੀ ਸਿਰ ਪਾਰਾ ਹੁਕਮਿਆ ਹੁਕਮ ਨ ਬੂਜੇ ਹੁਕਮ ਸਵਾਰ ਨਹਾਰਾ ਨਾਨਕ ਸਾਹਿਬ ਸਬਦ ਸਿੰਜਾ ਪੈ ਸਾਚਾ ਸਰਜਨਹਾਰਾ ਭਗਤ ਸੋਹੇ ਦਰ ਵਾਰ ਸਬਦ ਸੁਹਾਇਆ ਜੀਉ ਬੋਲੇ ਅੰਮ੍ਰਿਤ ਨਾ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਿਸਾਏ ਗੁਰ ਕੇ ਸਬਦ ਵਿਕਾਣੇ ਪਾਰਸ ਪਰਸੇ ਪਾਰਸ ਹੋਏ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਏ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਿਨ ਦਰ ਸਾਚਾ ਸਾਜੇ ਕੇ ਵਪਾਰੀ ਭੂਕ ਪਿਆ ਸੁਆਤ ਕਿਉਂ ਦਰ ਜਾਏ ਸਾ ਜੀਉ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਉ ਸੱਚ ਨਾਮ ਧਿਆਈ ਸੱਚ ਚਵਾਈ ਗੁਰਮੁਖ ਸੱਚ ਪਛਾਣਾ ਦੀਨਾਨਾਥ ਦਿਆਲ ਨਿਰੰਜਨ ਅਨੰਦਰ ਨਾਮ ਵਖਾਣਾ ਕਰਨੀ ਕਾਲ ਧੁਰੋਂ ਫੁਰਮਾਈ ਆਪ ਮੂਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਧਰਾਸਰੀ ਸੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਉ ਮਸਤਕ ਲਿਖੜਿਆ ਲੇਖ ਪੁਰਬ ਕਮਾਇਆ ਜੀਉ ਲੇਖ ਨਾ ਮੇਟੀ ਪੁਰਬ ਕਮਾਇਆ ਉਹ ਕਹਿ ਜਾਣਾ ਕਿਆ ਹੋ ਸੀ ਗੁਣੀ ਆਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ ਤਨ ਜੋਬਨ ਆਕ ਕੀ ਛਾਇਆ ਬਿਰਧ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੁਟੀ ਝੂਠ ਵਿਛੁੰਨਿਆ ਬੂਡੀ ਘਰ ਘਾਲਿਓ ਗੁਰ ਕੇ ਪਾਏ ਚਲੋ ਸੱਚ ਨਾਮ ਧਿਆਏ ਪਾਵ ਹੈ ਸੁਖ ਮਹਿਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਪੇ ਅੜੇ ਦਿਨ ਚਾਰੇ ਨਿਜ ਕਰ ਜਾਏ ਬਹਿ ਸੱਚ ਪਾਏ ਅੰਦਰ ਨਾਲ ਪਿਆਰੇ ਬਿਨ ਭਗਤੀ ਘਰ ਵਾਸ ਨ ਹੋਵੀ ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚ ਨਾਏ ਫਿਰ ਤਨ ਪਾਵੇ ਤਾਂ ਫਿਰ ਭਾਵੇ ਨਾਰੀ ਜੀਉ ਰੰਗ ਪ੍ਰੀਤਮ ਰਾਤੀ ਗੁਰ ਕੇ ਸਦ ਵਿਚਾਰੀ ਜੀਉ ਗੁਰ ਸਦ ਵਿਚਾਰੀ ਨਾ ਪਿਆਰੀ ਨਿਮ ਨਿਮ ਭਗਤ ਕਰੇਈ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਪਿਰ ਸਿਉਂ ਪ੍ਰੀਤ ਪਿਆਰੀ ਪਿਰ ਕਰ ਸੋਏ ਨਾਰ ਜੇ ਪਿਰ ਪਾਵੇ ਜੀਉ ਝੂਠੇ ਵਹਿਣ ਚਵੇ ਕਾਮ ਨ ਆਵੇ ਜੀਉ ਝੂਠ ਅਲਾਵੇ ਕਾਮ ਨ ਆਵੇ ਨਾ ਪਿਰ ਦੇਖੈ ਨੈਣੀ ਅਵਗਣਿਆਰੀ ਕੰਤ ਵਿਸਾਰੀ ਛੂਟੀ ਵਿਦਨ ਰਹਿਣੀ ਗੁਰ ਸ਼ਬਦ ਨ ਮਾਨੈ ਫਾਹੀ ਫਾਥੀ ਸਾਤਨ ਮਹਿਲ ਨ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਧੰਨ ਸੁਹਾਗਣ ਨਾਰ ਜਿਨ ਪਰ ਜਾਣਿਆ ਜੀਉ ਨਾਮ ਬਿਨਾ ਕੁੜਿਆਰ ਕੂੜ ਕਮਾਣਿਆ ਜੀਉ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰ ਰਲਿਆਲਾ ਜੋ ਬਿਣ ਬਾਲਾ ਤਿਸਰਾਵੇ ਰੰਗ ਰਾਤੀ ਗੁਰੂ ਸਭ ਦੇ ਵਿਗਾਸੀ ਸਹੁਰਾ ਵਾਸੀ ਫਲ ਪਾਇਆ ਗੁਣਕਾਰੀ
ਨਾਨਕ ਸਾਚ ਮਿਲੇ ਵਡਿਆਈ, ਫਿਰ ਕਰ ਸੋਹੈ ਨਾਰੀ। ਤਨਾ ਸ੍ਰੀ ਸੰਤ ਮਹੱਲਾ ਚੌਥਾ, ਕਰ ਪਹਿਲਾ ਕਿ ਓਂਕਾਰੋ ਸਤਿਗੁਰ ਪ੍ਰਸਾਦ ਹਰਿ ਜੀਓ, ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ, ਸਤਿਗੁਰੂ ਮਿਲੇ ਸੋ ਪਾਏ ਸਹਿਜ, ਗੁਣ ਗਾਈਏ ਜੀਓ ਗੁਣ ਗਾਇਓ ਸਦਾ ਅਨ ਦਿਨ। ਜੇ ਆਪ ਸਾਜੇ ਭਾਵੇ ਅਹੰਕਾਰ ਹੋਮੈ, ਤਜੇ ਮਾਇਆ ਸਹਿਜ ਨਾਮ ਸਮਾਵੇ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਏ ਹਰਿ ਜੀਓ, ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ, ਅੰਦਰ ਸਾਚਾ ਨਿਉ ਪੂਰੇ ਸਤਿਗੁਰੇ ਜੀਓ। ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੇ ਜੀਓ, ਕਦੇ ਨਾ ਵਿਸਾਰੀ ਅਨ ਦਿਨ ਸਮਾਰੀ। ਜੇ ਨਾਮ ਲਈ ਤਾਂ ਜੀਵਾ, ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ, ਗੁਰਮੁਖੇ ਅੰਮ੍ਰਿਤ ਪੀਵਾ ਨਦਰ ਕਰੇ ਤਾਂ। ਸਤਿਗੁਰ ਮੇਲੈ ਅਨ ਦਿਨ, ਵਿਵੇਕ ਬੁੱਧ ਵਿਚਰੇ ਅੰਦਰ ਸਾਚਾ ਨਿਉ ਪੂਰੇ ਸਤਿਗੁਰੇ। ਸਤ ਸੰਗਤ ਮਿਲੇ ਵੱਡ ਭਾਗ, ਤਾਂ ਹਰ ਰਸ ਆਵੇ ਜੀਓ, ਅਨ ਦੇ ਰਹੇ ਲਿਵ ਲਾਏ ਤਾਂ ਸਹਿਜ ਸਮਾਵੈ ਜੀਓ। ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਦਾ ਅਤੀਤ, ਬੈਰਾਗੀ ਹਲਤ ਪਲਤ ਸੋਭਾ ਜਾਗੇ ਅੰਤਰਾਮ। ਨਾਮ ਲਿਵ ਲਾਗੀ ਹਰ ਇੱਕ ਸੋਗ ਦੁਹਾਂ ਤੇ ਮੁਕਤਾ, ਜੋ ਪ੍ਰਕਰੇ ਸੋ ਭਾਵੈ। ਸਤ ਸੰਗਤ ਮਿਲੇ ਵੱਡ ਭਾਗ, ਤਾਂ ਰਸ ਆਵੇ ਜੀਓ, ਦੂਜੇ ਪਾਏ ਦੁੱਖ ਹੋਏ ਮਨ ਮੁੱਖ, ਜਮ ਜੋਹਿਆ ਜੀਓ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ, ਮਾਇਆ ਦੁੱਖ ਮੋਹ ਹੋਮੇ ਰੋਇਆ। ਮੇਰੀ ਮੇਰੀ ਕਰਤ ਵਿਹਾਵੇ, ਜੋ ਪ੍ਰਭ ਦੇ ਤਿਸ ਚੇਤੇ ਨਾ ਅੰਤ ਗਿਆ ਪਛਤਾਵੇ। ਬਿਨ ਨਾਵੇ ਕੋ ਸਾਥ ਨ ਚਾਲੈ, ਪੁੱਤਰ ਕਲਤਰ ਮਾਇਆ ਤੋਹਿਆ। ਦੂਜੇ ਪਾਏ ਦੁੱਖ ਹੋਏ ਮਨ ਮੁੱਖ, ਜਮ ਜੋਹਿਆ ਜੀਓ। ਕਰ ਕਿਰਪਾ ਲਿਹੋ ਮਿਲਾਏ, ਮੈਲ ਹਰ ਪਾਇਆ ਜੀਓ, ਸਦਾ ਰਹੇ ਕਰਜੋੜ ਪ੍ਰਮਨ ਪਾਇਆ ਜੀਓ। ਪ੍ਰਮਨ ਪਾਵੇ ਤਾਂ ਹੁਕਮ ਸਮਾ ਹੁਕਮਾਂ ਸੁਖ ਪਾਇਆ, ਅੰਨ ਜਾਪਤ ਰਹੇ ਦਿਨ ਰਾਤੀ ਸਹਿ ਨਾਮ ਧਿਆਇਆ। ਨਾਮ ਨਾਮ ਲਈ ਵਡਿਆਈ, ਨਾਨਕ ਨਾਮਨ ਭਾਵੇ, ਕਰ ਕਿਰਪਾ ਲਿਹੋ ਮਿਲਾਏ, ਮੈਲ ਹਰ ਪਾਵੇ ਜੀਓ। ਤ੍ਰਾਸੀ ਮਹੱਲਾ ਪੰਜਵਾਂ, ਸ਼ਾਂਤੀ ਕਿਉਂ ਕਾ ਸਕੋ ਪ੍ਰਸਾਦ, ਸਤਿਗੁਰ ਦੀਨ ਦਿਆਲ, ਜਿਸ ਸੰਗ ਹਰ ਗਾਵੀਏ ਜੀਓ, ਅੰਮ੍ਰਿਤ ਹਰ ਕਾ ਨਾਮ, ਸਾਧ ਸੰਗ ਰਾਵੀਏ ਜੀਓ, ਪਜ ਸੰਗ ਸਾਧੂ ਇੱਕ ਅਰਾਧੂ, ਜਨਮ ਦੁੱਖ ਨਾਸੇ ਤੁਰ ਕਰਮ ਲਿਖਿਆ, ਸਾਚ ਸਿੱਖਿਆ ਕੱਟੀ ਜਮ ਕੀ ਫਸੈ, ਪੈ ਪਰਮ ਨੱਠ ਛੁੱਟੀ ਗੱਠ, ਜਮ ਪੰਥ ਮੂਲ ਆਵੀਏ, ਬਿਨਵੰਤ ਨੰਗ ਧਾਰ ਕਿਰਪਾ ਸਦਾ ਹਰ ਗੁਣ ਗਾਵੀਏ। ਨੇ ਧਰਿਆ ਧਰੇ ਇੱਕ ਨਾਮ, ਨਿਰੰਜਨੋ ਜੀਓ ਤੂੰ ਦਾਤਾ ਦਤਾਰ, ਸਰਬ ਦੁੱਖ ਭੰਜਨੋ ਜੀਓ, ਦੁੱਖ ਹਰਤ ਕਰਤਾ ਸੁਖੇ ਸੁਆਮੀ, ਸਰਨ ਸਾਧੂ ਆਇਆ। ਸੰਸਾਰ ਸਾਗਰ ਮਾਂ ਬਿਖੜਾ ਪਾਲੇ, ਕਿਉ ਮਾਹੇ ਤਰਾਇ ਪੂਰਿਆ ਸਰਬ ਥਾਈ, ਗੁਰ ਗਿਆਨ ਨੇਤਰੀ ਅੰਜਣੋ, ਬਿਨਵੰਤ ਨਾਨਕ ਸਦਾ ਸਿਮਰੀ, ਸਰਬ ਦੁੱਖ ਪੈ ਪੰਜਨੋ ਆਪ ਲੀਏ, ਲੜ ਲਾਏ ਕਿਰਪਾ ਧਾਰੀਆ ਜੀਓ। ਮੋਹੇ ਨਿਰਗੁਣ ਨੀਚ ਅਨਾਥ, ਪ੍ਰਭ ਅਗਮ ਅਪਾਰੀਆ ਜੀਓ, ਦਿਆਲ ਸਦਾ ਕਿਰਪਾ ਸੁਮ ਨੀਚ ਤਾ ਪਣਹਾਰਿਆ, ਜੀ ਜੰਤ ਸਭ ਆਸ ਤੇਰੇ ਸਗਲ ਤੇਰੀ ਸਾਰੇ, ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ, ਬਿਨਵੰਤ ਨਾਮ ਗੁਣ ਗਾਇ ਜੀਓ, ਹਰ ਜਪ ਜਪੋ ਬਨਵਾਰੀਆ, ਤੇਰਾ ਦਰਸਿਆ ਪਾਰ ਨਾਮ ਅਮੋਲ ਜੀਓ, ਨਿਤ ਜਪੇ ਤਰਦਾਸ ਪੁਰਖ ਅਤੋਲ ਜੀਓ, ਸੰਤ ਉਠਾ ਆਪ ਤੁਠਾ ਹਰ ਸਹਿ ਸੇਤੀ ਮਾਤਿਆ, ਗੁਰਚੰਦ ਲਾਗੇ ਮਹਾਂਭਾਗੇ, ਸਦਾ ਅਨ ਦਿਨ ਜਾਗਿਆ, ਸਦ ਸਦਾ ਸੰਭਾਗੀ ਸੁਆਸ ਗੁਣ ਬੋਲੇ, ਬਿਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਅਮੋਲ ਈ ਰਾਗ ਤਨਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ ਕਿਉਂ ਕਾ ਸਕੋ ਪ੍ਰਸਾਦ, ਸਨਕ ਸਨੰਦ ਮਹੇਸ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ, ਸੰਤ ਸੰਗਤ ਰਾਮ ਹਿਰਦੇ ਵਸਾਈ ਰਹਾਉ, ਹਨੁਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਬਲਾ ਨਹੀਂ ਜਾਨਾ, ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੇ ਸਰਨਾਹੀ, ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਘਟੈ, ਤਨ ਸੀਜੇ ਕਾਲ ਹੇਰੀ ਫਿਰੇ ਬਦਕ ਜਿਉਂ, ਕਹੋ ਕਵਣ ਬਿਦ ਕੀਜੈ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਪਾਈ ਸੁਤ ਬਣਤਾ, ਕਹੋ ਕਉ ਹੈ ਕਾ ਰਹਾਉ, ਜਬ ਲਕ ਜੋਤ ਕਾਇਆ ਮੈਂ ਵਰਤੇ, ਆਪਾਂ ਪਸੂ ਨ ਬੂਝੇ, ਲਾਲ ਚੱਕਰੇ ਜੀਵਨ ਪਦ ਕਾ ਲੋਚਨ ਕਸੂ ਨਾ ਸੂਝੇ,

ਭਗਤ ਕਛ ਜਾਣੈ ਤਾਕੋ ਅਚਰਜ ਕਾਹੋ ਜਿਉਂ ਜਲ ਜਲ ਮੈਂ ਪੈਸ ਨ ਨਿਕਸੇ ਤਿਉਂ ਤੁਰ ਮਿਲਿਓ ਜੁਲਾ ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜੋ ਤਨ ਕਾਸ਼ੀ ਤਜੇ ਕਬੀਰਾ ਰਮਈਏ ਕਹਾ ਨਿਹੋਰ ਹਾਓ ਕਹਿਤ ਕਬੀਰ ਸੁਣੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸ਼ੀ ਕਿਆ ਊਖਰ ਮਗ ਹਰ ਰਾਮ ਹਿਰਦੇ ਜੋ ਹੋਈ ਇੰਦਰ ਲੋਕ ਸਿਵ ਲੋਕੈ ਜੈਬੋ ਉਸ ਤਪ ਕਰ ਬੋਰ ਐਬੋ ਕਿਆ ਮੰਗੋ ਕਿਸ ਥਿਰ ਨਾਹੀ ਰਾਮ ਨਾਮ ਰੱਖ ਮਨ ਮਾਹੀ ਰਹਾਓ ਸੋਭਾ ਰਾਜ ਬਿਬੇ ਵਡਿਆਈ ਅੰਤ ਨਾ ਕਾਹੂ ਸੰਗ ਸਹਾਈ ਪੁੱਤਰ ਕਲੱਤਰ ਲਛਮੀ ਮਾਇਆ ਇਨ ਤੇ ਕਹੋ ਕਵਣੈ ਸੁਖ ਪਾਇਆ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਧਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਿਕਾਈ ਰਹਾਓ ਬਣਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਸ ਨਾਹੇ ਤੇਰੋ ਕਾਲ ਅਵਧ ਆਈ ਅਜਾ ਮਲ ਗਜ ਗਣਕਾ ਪਤਤ ਕਰਮ ਕੀਨੇ ਤੇ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬੇਦਨ ਖੇਦ ਰਾਮ ਨਾਮ ਲਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਰਾਸੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰੁ ਸੰਗ ਪ੍ਰਸਾਦ ਗਹਿਰੀ ਕਰ ਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਿਕਾਈ ਜੈਨ ਤ੍ਰਿੰਤਰ ਤੂ ਮੂੰਡ ਬਲਾਏ ਹਮਰੋ ਕਰਤਾ ਰਾਮ ਸੁਨੇਹੀ

ਜੋਜਨ ਸਤਰ ਚਲੇ ਥਾ। ਦੇਹੇ ਗਿਰਜਨ ਖਾਈ ਸਰਬ ਸੁਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਇ ਸਰਬ ਕਹਾਂ ਭੈਉ ਦਰ ਬਾਂਧੇ ਹਾਥੀ। ਖਿਨ ਮੈਂ ਪਈ ਪਰਾਈ ਦੁਰਬਾਸਾ, ਸੋ ਕਰ ਤਿਠ ਗੌਰੀ ਜਾਦਵ ਏ ਫਲ ਪਾਏ ਕਿਰਪਾ ਕਰੀ। ਜਨ ਆਪਣੇ ਉਪਰ ਨਾਮ ਦਿਉ ਹਰ ਗੁਣ ਗਾਏ, ਦਸ ਬਹਿ ਰਾਗਣ ਮੋਹਿ ਬਸ ਕੀਨੀ, ਪੰਚੋ ਕਾ ਮਿਟ ਨਾਓ। ਸਤਰ ਦੋਏ ਪਰੇ ਅੰਮ੍ਰਿਤ ਸਰ, ਵਿਖ ਕੋ ਮਾਰ ਕਢਾਓ ਪਾਸੇ, ਬਹੁ ਨੇ ਆਵਣ ਪਾਓ ਅੰਮ੍ਰਿਤ ਬਾਣੀ, ਘਟ ਤੇ ਉਚਰੋ ਆਤਮ ਕਹੋ ਸਮਝਾਓ ਰਹਾਓ। ਬਜਰ ਕੁਠਾਰ ਮੋਹਿ ਸੀਨਾ, ਕਰ ਮਿਨਤ ਲਗ ਪਾਵੋ, ਸੰਤਨ ਕੇ ਹਮੇ ਉਲਟੇ ਸੇਵਕ, ਭਗਤਨ ਤੇ ਡਰ ਪਾਓ। ਇਹ ਸੰਸਾਰ ਤੇ ਤਾਂ ਵੀ ਛੂਟੋ, ਜੋ ਮਾਇਆ ਨਹਿ ਲਪਟਾਓ, ਮਾਇਆ ਨਾਮ ਗਰਭ ਜੂਣ ਕਾ, ਤੇ ਤਾਜ ਦਰਸ਼ਨ ਪਾਓ। ਇਤ ਕਰ ਭਗਤ ਕਰੇ ਜੋ ਜਨ, ਤਿੰਨ ਪਾਓ ਸਗਲ ਚੁਕਾਈਏ, ਕਹਿਤ ਨਾਮ ਦਿਓ ਬਾਹਰ ਕਿਆ ਪਰਮੋ। ਇਹ ਸੰਜਮ ਹਰ ਪਾਈ ਮਾਰਵਾੜ, ਜੈਸੇ ਨੀਰ ਬਹਲਾ ਬੇਰ ਬਹਲਾ ਕਰਹਲਾ, ਜਿਉ ਕਰੰਕ ਨਿਸਨਾਦ ਬਹਲਾ, ਤਿਉ ਮੇਰੇ ਮਨ ਰਾਹ ਮਈਆ। ਤੇਰਾ ਨਾਮ ਰੂੜ ਰੂਪ ਰੂੜੋ ਆਤ ਰੰਗ, ਰੂੜੋ ਮੇਰੋ ਰਾਹ ਮਈਆ ਰਹਾਓ। ਜੋ ਧਰਨੀ ਕੋ ਇੰਦਰ ਬਹਲਾ, ਕੁਸਮ ਬਾਸ ਜੈਸੇ ਪਵਰਲਾ, ਜਿਉ ਕੋਕਲ ਕੋ ਅੰਬ ਬਹਲਾ, ਤਿਉ ਮੇਰੇ ਮਨ ਰਾਹ ਮਈਆ। ਚੱਕਵੀ ਕੋ ਜੈ ਸੂਰ ਬਹਲਾ, ਮੇਨ ਮਾਨ ਸਰੋਵਰ ਹੰਸਲਾ, ਜੋ ਤਰਨੀ ਕੋ ਕੰਤ ਬਹਲਾ, ਤੋ ਮੇਰੇ ਮਨ ਰਾਹ ਮਈਆ। ਬਾਰਕ ਕੋ ਜੈਸੇ ਖੀਰ ਬਹਲਾ, ਚਾਤਰਕ ਮੁਖ ਜੈਸੇ ਜਲ ਧਰਾ, ਮਛਲੀ ਕੋ ਜੈਸੇ ਨੀਰ ਬਹਲਾ, ਤਿਉ ਮੇਰੇ ਮਨ ਰਾਹ ਮਈਆ। ਸਾਧਕ ਸਿੱਧ ਸਗਲ ਮੁਨ ਚਾਬਿਰਲੇ ਕਉ ਡੀਠਲਾ, ਸਗਲ ਭਾਵਨ ਤਰੁ ਨਾਮ ਬਹਲਾ, ਤਿਉ ਨਾਮੇ ਮਨ ਬੀਠਲਾ। ਪਹਿਲ ਪੁਰੀਏ ਪੁੰਡ ਰਕਵਣਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨ ਹਰ ਹਰ ਨਾਚੰਤੀ, ਨਾਚਨਾ ਪਹਿਲ ਸੁਰ ਪਹਿਲ ਪੁਰਸਾਬਰਾ, ਅਥੋਣ ਪੁਰਸਾਦ ਅਮਰਾ, ਅਸਗਾ ਅਸ ਉਸਗਾ, ਹਰ ਕਾ ਬਾਗਰ ਨਾਚੇ ਪਿੰਦੀ ਮੈਂ ਸਾਗਰਾ ਰਹਾਓ। ਨਾਚੰਤੀ ਗੋਪੀ ਜਨਾ, ਨਈਏ ਤੇ ਬੈਰੇ ਕੰਨਾ, ਤਰਕ ਨਾ ਚਾਵ ਭਰਮੀਆਂ ਚਾਵ, ਕੇਸਵਾ ਬਚ ਆਉਣੀ ਆਈਏ, ਮਈ ਏਕ ਅਨ ਜੀਓ, ਪਿੰਦੀ ਉਬ ਕਲੈ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਤੂੰ ਕੌਣ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ, ਜਮ ਕਰਨਾ ਪਤਤ ਪਾਵਣ ਮਾਧੋ, ਬਿਰਧ ਤੇਰਾ ਧਨ ਤੇ ਵਿਹ, ਮੁਨ ਜਨ ਜਿਨ ਤਿਆਉ ਹਰ ਪ੍ਰਭ ਮੇਰਾ, ਮੇਰੇ ਮਾਥੇ ਲਾਗੀ ਰੇ ਧੂਰ, ਗੋਬਿੰਦ ਚਰਨਨ ਕੀ ਸੁਰ ਨਰ ਮੁੰਜਨ, ਤਿੰਨ ਹੂ ਤੇ ਦੂਰ ਹਾਓ। ਦੀਨ ਕਾ ਦਿਆਲ ਮਾਧੋ ਗਰਭ ਪਰ ਹਾਰੀ, ਚਰਨ ਸਰਨ ਨਾਮਾ ਬਲ ਤਿਹਾਰੀ। ਧਨਾਸੀ ਭਗਤ ਰਵਿਦਾਸ ਜੀ ਕੀ ਕਿਉਂ ਕਾ ਸਗੋ ਪ੍ਰਸਾਦ, ਹਮ ਸਰ ਦੀਨ ਦਿਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੇ, ਬਚਨੀ ਤੋਰ ਮੋਰ, ਮਨ ਮਨ ਜਨ ਕੋ ਪੂਰਨ ਦੀਜੇ, ਹੋ ਬਲ ਬਲ ਜਾਓ ਰਮਈਆ ਕਾਰਨੇ, ਕਰਨ ਕਵਣ ਅਬੋਲ ਰਹਾਓ। ਬਹੁਤ ਜਨਮ ਬਿਸਰੇ ਤੇ ਮਾਧੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ, ਭਇਓ ਦਰਸ਼ਨ ਦੇ ਕੇ ਚਿੱਤ, ਸਿਮਰਨ ਕਰੋ ਨੈਨ ਅਬ ਲੋਕਣੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਧ ਕਾਰ ਕਰੋ, ਚਰਨ ਹਿਰਦੇ ਤਰੋ, ਰਸਨ ਅੰਮ੍ਰਿਤ ਨਾਮ ਰਾਮ ਨਾਮ ਪਾਖੋ ਮੇਰੀ ਪ੍ਰੀਤ। ਗੋਬਿੰਦ ਸਿਉ ਜਿਨ ਕਟੈ ਮੈਂ ਤੁਮੋਲ, ਮੈਗੀ ਲਈ ਜੀ ਸਟੇ ਰਹਾਉ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤਨ ਹੋਏ ਤੇਰੀ ਕਹਿ ਰਵਿਦਾਸ। ਇੱਕ ਬੇਨਤੀ ਹਰਸੋਂ ਪੈਰਾ ਕੁਰਾ ਜਰਾ, ਮੇਰੀ ਨਾਮ ਤਿਰੁ ਆਰਤੀ ਮਜਨ ਮੁਰਾਰੇ,

ਉਪਾਰੇ ਨਾਮ ਤੇਰੋ ਧਾਗਾ ਨਾਮ ਫੂਲ ਮਾਲਾ ਉਪਾਰੇ ਅਠਾਰੇ ਸਗਲ ਜੂਠਾਰੇ ਤੇਰੋ ਕੀਆ ਤੁਝੇ ਕਹਿ ਅਰਪੋ ਨਾਮ ਤੇਰਾ ਤੂੰ ਹੀ ਚਵਰ ਟੁਲਾਰੇ ਦਸ ਅੱਠਾ ਅੱਠ ਸੱਠੇ ਚਾਰੇ

ਕੀ ਤਲੋਚਨੇ ਕੇ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸੋ ਕਾਇ ਭੂਲੀ ਗਵਾਰੀ ਦੁਕਿਰਤ ਸੁਕਿਰਤ ਥਾਰੋ ਕਰਮਰੀ ਰਹਾਉ ਸੰਕਰਾ ਮਸਤਕ ਬਸਤਾ ਸੁਰਸਰੀ ਇਸਨਾਰੇ ਕੁਲ ਜਨ ਮਦੇ ਮਿਲਿਓ ਸਾਰੰਗ ਪਾਨਰੇ ਕਰਮ ਕਾਰ ਕਲੰਕ ਮਫਿਟਾ ਸ੍ਰੀ ਵਿਸ਼ਵ ਕਾ ਦੀਪਕ ਸਵਾਮੀ ਤਾਚਰੇ ਸਵਾਰਤੇ ਪੰਖੀ ਰਾਗਰ ਤਾਚੇ ਬਾਦਵਾ ਕਰਮ ਕਰ ਅਰਨ ਪਿੰਗਲਾਰੀ ਅਨਕ ਪਾਤਕ ਹਰਤਾ ਤਿਰ ਪਵਣ ਨਾਥਰੀ ਤੀਰਥ ਤੀਰਥ ਭਰਮਤਾ ਲਹੇ ਨਾ ਪਾਰਰੀ ਕਰਮ ਕਾਰ ਕਪਾਲ ਮੁਫਿਟਾ ਸ੍ਰੀ ਅੰਮ੍ਰਿਤ ਸਸੇ ਤੇ ਲਸ਼ਮੀ ਕਲਵਤਾਰ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਾਰ ਖਾਰ ਮੁਫਿਟਾ ਸ੍ਰੀ ਦਾ ਧੀਲੇ ਲੰਕਾ ਗੜ ਉਪਾੜੀ ਲੇ ਰਾਵਣ ਬਾਣ ਸਲ ਬੇਸਲ ਆਣ ਤੋਖੀਲੇ ਹਰੀ ਕਰਮ ਕਾਰ ਕਸੋਟੀ ਮਫਿਟਾ ਸ੍ਰੀ ਪੂਰਬ ਲੋ ਕਿਰਤਾ ਕਰਮ ਨਾ ਮਿਟੇਰੀ ਕਰ ਗਹਿਨ ਤਾਚੇ ਮੋਹੇ ਜਾਪੀਲੇ ਰਾਮ ਚੇ ਨਾਮ ਬਦਤ ਤਲੋਚਨ ਰਾਮ ਜੀ ਸ੍ਰੀ ਸੈਨ ਤੂਪ ਦੀਪ ਕਿਰਤ ਸਾਜ ਆਰਤੀ ਵਰਨ ਕਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ।

ਨਾਜ ਮੰਗੋ ਸਤਿ ਸੀ ਕਾ ਗਉ ਪੈਸ ਮੰਗੋ ਲਾਵੇ ਰਿਕਤਾ ਜਨ ਤੁਰੀ ਚੰਗੇਰੀ ਕਰ ਕੀ ਗੀਹਨ ਚੰਗੀ ਜਨ ਤਨਾ ਲੇਵੇ ਮੰਗੀ ਜੈ ਤਸਰੀ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਮੇਰੇ ਹੀ ਰਤਨ ਨਾਮ ਹਰ ਬਸਿਆ ਗੁਰੂ ਹਾਥ ਤਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੈ ਗੁਨਾਮ ਦਿਉ ਲਾਤਾ ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦਿਰੜਾਇਆ ਬਿਰਨਾਵੇ ਜੀਵਨ ਬਿਰਥਾ ਰਹਾਉ ਬਿਨ ਗੁਰਮੂੜ ਪੈਹਾ ਮਨ ਮੁਕਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਸੇਵੇ ਕਾਬੂ ਤਿਨ ਸਭ ਜਨਮ ਅਕਾਤਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲੋ ਜਨਮ ਸੁਨਾਤਾ ਮੁਕ ਕੀਜੇ ਦਾਸ ਦਾਸ ਦਾਸਨ ਕੋ ਹਰ ਦਇਆ ਤਹਰ ਜਗਨਾਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕੋ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਨਾਨਕ ਚਲੇ ਮਿਲੰਤਾ ਜੈ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਵ ਰਤਨ ਬਿਕਾਨੋ ਲਾਖਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲੀਏ ਹੀਰ ਪਰਾਖਰ ਹਉ ਮਨ ਮੁਕੋਟੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਲਾਖਾ ਤੇ ਉਜੜ ਭਰਮ ਮੋਏ ਗਵਾਰੀ ਮਾਇਆ ਭਿਅੰਗ ਬਿਕ ਚੱਕ ਹਰ ਹਰ ਸਾਧ ਮੇਲੋ ਜਨਦੀਕੇ ਹਰ ਸਾਧੂ ਸਰਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੂੰ ਪਾਖਾ ਕਿਹੇ ਜਿਹਵਾ ਕਿਆ ਗੁਣ ਆਖ ਵਖਾਣੇ ਤੁਮ ਵੱਡ ਅਗਮ ਵੱਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਖਾਣ ਡੁਬਤ ਹਰ ਰਾਖਾ ਜੈਤ ਸ੍ਰੀ ਮਹੱਲਾ ਚੌਥਾ ਹਮ ਬਾਰਕ ਕਸ਼ੂ ਨਾ ਜਾਣੇ ਗਤ ਮਿਤ ਤੇਰੇ ਮੂਰਖ ਮੁਗਧ ਏ ਆਨਾ

ਗੁਰਖੇ ਨਿਖਿਨ ਪ੍ਰੀਤ ਲਗਾਉ ਮੇਰੇ ਹੀ ਅਰੇ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੈ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਪਾਨਾ ਜਿਨ ਮਨ ਪੀ ਲੱਗੀ ਹਰ ਕੇਰੀ ਤਿੰਨ ਤੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਰੇ ਵਿਖਿਨ ਖਿਨ ਦਿਨ ਹਰ ਮੀਟ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਬਿਸਰਿਆ ਚਰੀ ਮਿਲਾਨਾ ਜਨ ਧਨ ਧਨ ਸਤਿਗੁਰ ਜਨ ਨਾਮ ਦਰਾਜ ਨਾਨਕ ਤੇ ਸੁਕੁਰਬਾਨਾ ਜਤ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਰ ਸਕਰਸ ਫਲ ਲਾਗੇ ਬਾਹ ਮਾਇਆ ਭਿਆਨ ਰਸਿਓ ਪ੍ਰਾਣੀ ਗੁਰਬਚਨੀ ਬੇਸਰ ਕਾਢੇ ਬਾ ਮੇਰਾ ਮਨ ਰਾਮ ਨਾਮ ਰਸ ਲਾਗੇ ਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਾਖੇ ਬਾਰ ਹਾਉ ਧਨ ਧਨ ਵੱਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲੇਵ ਉਨ ਮਨ ਲਾਗੇ ਬਾ ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨ ਕੇ ਭਾਗ ਖੀਨ ਤੁਰ ਪਾਏ ਨ ਸਤਿਗੁਰ ਦਰਸ਼ਨ ਪਾਏ ਬਾ ਤੇ ਦੂਜੇ ਭਾਏ ਪਵੈ ਗਰਭ ਜੋਨੀ ਸਭਿਰਤਾ ਜਨਮ ਤਿਨ ਜਾਏ ਬਾ ਹਰ ਦਿਓ ਬਿਮਲ ਮਤ ਗੁਰਸਾਧ ਪਗ ਸੇਵੈ ਹਮ ਹਰ ਮੀਟ ਲਗਾਏ ਬਾ ਜਨ ਨਾਨਕ ਰੇਨ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਏ ਬਾ ਜੈਸੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਨ ਮਾਤ ਕੀ ਜੇ ਹਰ ਬਾਂਝਾ ਤਨ ਸੁੰਝੀ ਦੇਹ ਫਿਰੇ ਬਿਨ ਨਾਵੇ ਹੋਏ ਖਾਪਕਾ ਮੋਏ ਕਰਾਂਜਾ ਮੇਰੇ ਮਨ ਜਪੋ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਏ ਸਤਿਗੁਰ ਮਾਜਾ ਹੋ ਬਲ ਸਤਿਗੁਰ ਆਪਣੇ ਇਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਕਲ ਵਗੈ ਗਵਾਜਾ ਸਤਿਗੁਰ ਸਭ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤ ਹਰਿਓ ਮਨ ਬਾਜਾ ਧਰਮ ਰਾਏ ਦਰ ਕਾਗਦ ਫਾਰੇ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤੋ ਪਿਉ ਅਰੂੜਾ ਅਨਹਤ ਤੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰਾ ਸਲੀਰਾ ਮੇਰੇ ਮਨ

ਪਏ ਹੋ ਮਾਇਆ ਬੇਕ ਸੰਚੇ ਲਾਏ ਜੇ ਕੀੜਾ ਹਰ ਕੇ ਅਰਥ ਖਰਚਨੈ ਸਾਕੈ ਜਮਕਾਲ ਸਹੇ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰੂ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਅੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਜਨਾ ਕਾ ਕੀੜਾ ਨਾਨਕ ਪ੍ਰੀਤ ਲੱਗੀ ਪੱਗ ਸਾਧ ਗੁਰ ਮਿਲ ਸਾਧੂ ਪਖਾਨ ਹਰਿਓ ਮਨ ਮੂੜਾ ਜੈ ਸ੍ਰੀ ਮਹਲਾ ਚੌਥਾ ਕਰ ਦੂਜਾ ਕਿਉਂ ਕਾ ਸਤਿਗ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜੇ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਓ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਓ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰ ਅੰਮ੍ਰਿਤ ਬਚਨ ਸੁਨਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰੇ ਮੰਤ ਨੇ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਨਾਮ ਸਦਾ ਸੁਖ ਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜਤ ਸ੍ਰੀ ਮਹਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਭਗਤ ਦ੍ਰਿੜਾਉ ਹਰ ਹਰ ਨਾਮ ਓ ਮਹਾਰਾਮ ਹਰ ਹਰ ਨਾਮ ਦਿਆਲ ਧਿਆ ਹਰ ਕੇ ਰੰਗ ਸਦਾ ਗੁਣ ਗਾਹਾ ਹਰ ਹਰ ਹਰ ਜਸ ਘੂਮਰ ਪਾਉ ਮਿਲ ਸਤਸੰਗ ਓ ਮਹਾਰਾਮ ਆਉ ਸਕੀਅਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾਉ ਖਿਨ ਹਰ ਹਰਿ ਕਿਰਪਾ ਧਾਰ ਗੁਰ ਮੇਲੋ ਗੁਰ ਮਿਲਿਆ ਹਰ ਓ ਮਹਾਰਾਮ ਹਰ ਕੀਰਤ ਜਸ ਅਗਮ ਅਥਾਹਉ ਖਿਨ ਖਿਨ ਰਾਮ ਨਾਮ ਗਾ ਵਾਹ ਮੁਖ ਉਤਾਰੋ ਕਿਰਪਾ ਮਿਲੀਏ ਗੁਰਦਾਤੇ ਹਰ ਨਾਨਕ ਭਗਤ ਓ ਮਹਾਰਾਮ ਜੈ ਸ੍ਰੀ ਮਹਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਪੀਨਾ ਲੈ ਲਾਹਾਉ ਖਿਨ ਖਿਨ ਭਗਤ ਕਰੇ ਦੇ ਰਾਤੀ ਗੁਰਮਤਿ ਭਗਤ ਓ ਮਹਾਰਾਮ ਹਰ ਹਰ ਗੁਣ ਗੋਬਿੰਦ ਜਪਾਹਉ ਮੰਤਨ ਜੀ ਸ਼ਬਦ ਲੈ ਲਾਹਾ ਗੁਰਮਤਿ ਪੰਚ ਦੂਤ ਵਾਸਿਆ ਵਾਏ ਮਨ ਤਨ ਹਰ ਓ ਮਹਾਰਾਮ ਨਾਮ ਰਤਨ ਨਾਮ ਜਪਾਹੁ ਹਰ ਗੁਣ ਗਾਇ ਸਦਾ ਲੈ ਲਾਹਾ ਦੀਨ ਦਿਆਲ ਕਿਰਪਾ ਕਰਮਾ ਦਿਉ ਹਰ ਹਰ ਨਾਮ ਓ ਮਹਾਰਾਮ ਜਾਪੋ ਜਗਦੀਸ਼ ਜਪੋ ਮਨ ਮਹਾਉ ਹਰ ਹਰ ਜਗਨਨਾਥ ਜਗ ਲਾਹਾ ਧੰਨ ਧੰਨ ਵੱਡੇ ਠਾਕੁਰ ਪ੍ਰਮੇਰੇ ਜਾਪੋ ਨਾਨਕ ਭਗਤ ਓ ਮਹਾਰਾਮ ਜੈਤ ਸ੍ਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾਹ ਆਪੇ ਨਿਰਪੋ ਤਾੜੀ ਲਾਹਾ ਆਪੇ ਹੀ ਆਪ ਵਰਤੇ ਆਪੇ ਨਾਮ ਓ ਮਹਾਰਾਮ ਆਪੇ ਦੀਪ ਲੋ ਦੀਪਾ ਆਪੇ ਸਤਿਗੁਰ ਸਮੁੰਦ ਮਥਾ ਆਪੇ ਮਤ ਮਤ ਕਢਾਏ ਜਾਪੋ ਨਾਮ ਰਤਨ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਵਾਹਾ ਗੁਰਮੁਖ ਨਾਮ ਜਪੋ ਹਰ ਲਾਹਾਉ ਹਰ ਹਰ ਭਗਤ ਦੜੀ ਮਨ ਪਾਈ ਹਰ ਹਰ ਨਾਮ ਓ ਮਹਾਰਾਮ ਆਪੇ ਵੱਢ ਦਾਣਾ ਵੱਢ ਸਾਹਾਉ ਗੁਰਮੁਖ ਪੂੰਜੀ ਨਾਮ ਸਾਹਾਉ ਹਰ ਹਰ ਦਾਤ ਕਰੋ ਪ੍ਰਭਾਵੇ ਗੁਣ ਨਾਨਕ ਨਾਮ ਓ ਮਹਾਰਾਮ ਜੈਤ ਸ੍ਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖਵੇ ਸਾਹਾਉ ਹਰ ਹਰ ਕਿਰਪਾ ਧਾਰ ਮਧਸੂਦਨ ਮਿਲ ਸਤਸੰਗ ਓ ਮਹਾਰਾਮ ਹਰ ਗੁਣਬਾਣੀ ਸਰਵਣ ਸੁਨਾਹਾਉ ਕਰ ਕਿਰਪਾ ਸਤਿਗੁਰੂ ਮੇਲਾਹਾਉ ਗੁਣ ਗਾਵੈ ਗੁਣ ਬੋਲੇ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੋ ਲਾਹਾਉ ਹਰ ਹਰ ਨਾਮ ਨ ਪੁੰਜੇ ਪੁਜਾਹਾਉ ਹਰ ਹਰ ਅਤੁਲ ਤੋਲ ਅਤ ਭਾਰੀ

ਜੈਤ ਸ੍ਰੀ ਮਹੱਲਾ ਪੰਜਵਾਂ ਕਰਤੀ ਜਾਇ ਕਿਉਂਕਾਰ ਸਤਿਗੁਰ ਪ੍ਰਸਾਦ ਕੋਈ ਜਾਣੇ ਕਵਣ ਇਹਾਂ ਜਗ ਮੀਤ ਜਿਸ ਹੋਇ ਕਿਰਪਾਲ ਸੋਈ ਬਿਧ ਬੂਜੈ ਤਾਂ ਕਿ ਨਿਰਮਲ ਰੀਤ ਰਹਾਉ ਮਾਤ ਪਿਤਾ ਬਣਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਇ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਹਾ ਕਰਤ ਬਿਹਾਨੀ ਅਵਦੈ ਤਾਮੈ ਸੰਤੋਖ ਨ ਪਾਇਆ ਹਸਤ ਰਥ ਅਸਭ ਪਵਣ ਤੇਜ ਧਣੀ ਪੂਮਣ ਚਤ ਰਾਂਗਾ ਸੰਗ ਨ ਚਾਲੋ ਇਨ ਮੈਂ ਕਸੂਏ ਊਟ ਸਧਾਇਓ ਨੰਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਏ ਨਾਨਕੀਆਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਆ ਜੈਤ ਸ੍ਰੀ ਮਹੱਲਾ ਪੰਜਵਾਂ ਕਰਤੀਜਾ ਦੁਪ ਦੇ ਕਿਉਂ ਕਾ ਸੰਗ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰਿਆ ਕਹੀਓ ਬਿਸਮ ਪਈ ਮੈਂ ਬਹੁ ਬਿਧ ਸੁਣਤੇ ਕਹੋ ਸੁਹਾਗਣ ਸਹੀਓ ਰਹਾਉ ਕੋ ਕਹਿਤੋ ਸਭ ਬਾਹਰੋ ਬਾਹਰ ਕੋ ਕਹਿਤੋ ਸਭ ਮਹੀਓ ਬੰਨਾ ਦਿਸੈ ਚਿਹਨ ਲਖੀਏ ਸੁਹਾਗਣ ਸਾਤ ਬੁਝਹੀਓ ਸਰਬ ਨਿਵਾਸੀ ਘਾਟ ਕਟਵਾਸੀ ਲੇਪਨੀ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸ ਹੀਓ ਜੈ ਸ੍ਰੀ ਮਹੱਲਾ ਪੰਜਵਾਂ ਧੀਰੋ ਸੁਣ ਧੀਰੋ ਪ੍ਰਭ ਕੋ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਪੇਖ ਪ੍ਰਭ ਕੋ ਨੀਰੋ ਬੇਸੁਮਾਰ ਬੇਅੰਤ ਬੜਦਾਤਾ ਮਨੇ ਗਹੀਰੋ ਪੇਖ ਪ੍ਰਭ ਕਉ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰਾਓ ਜਪ ਪ੍ਰਭ ਕਉ ਗੁਰਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬ ਹੂੰ ਝੂਰੋ ਬੁਝ ਪ੍ਰਭ ਕਉ ਜੈ ਸ੍ਰੀ ਮਹੱਲਾ ਪੰਜਵਾਂ ਲੋੜਿੰਦਰਾ ਸਾਜਨ ਮੇਰਾ ਕਰ ਕਰ ਮੰਗਲ ਗਾਓ ਨੀਕੇ ਘਟ ਘਟ ਤਿਸੇ ਬਸੇਰਾ

ਮੰਤਰ ਸਭਣੀ ਜਾਈ ਜੋ ਦਿਸੇ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਵਰਨ ਹੋਈ ਹੈ ਫੇਰਾ ਜੈ ਸ੍ਰੀ ਮਹੱਲਾ ਪੰਜਵਾਂ ਕਰ ਚੌਥਾ ਦੁਬਦੇ ਕਿਉਂ ਕਾ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗੇ ਤਜੇ ਸਿਆਣ ਪੋ ਚਿੰਦ ਸਹਿ ਐਂ ਛੋੜੇ ਹੋਇਆ ਤਿਆਗੇ ਰਹਾਓ ਜਾਓ ਦੇਖੋ ਤੋ ਸਗਲ ਮੋਹ ਮੋਹੀਓ ਤੋ ਸੰਪਰੇ ਗੁਰ ਭਾਗੋ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕੋ ਜੋ ਸੰਤ ਪੇਟੇ ਵਡ ਭਾਗ ਜੋ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗੋ ਜੈ ਸ੍ਰੀ ਮਹੱਲਾ ਪੰਜਵਾਂ ਮਨ ਮੈਂ ਸਤਿਗੁਰ ਧਿਆਨ ਧਰਹਾ ਦੜਿਓ ਗਿਆਨ ਮੰਤਰ ਹਰ ਨਾਮ ਪ੍ਰਭ ਜੀਓ ਮਾਇਆ ਕਰਾ ਰਹਾਉ ਕਾਲ ਜਾਲ ਅਰ ਮਹਾਂ ਜੰਜਾਲਾ ਛੁੱਟ ਕੇ ਜਮੇ ਡਰਾ ਆਇਓ ਦੁੱਖ ਹਰਨ ਦੀ ਆਇਓ ਦੁੱਖ ਹਰਨ ਸ਼ਰਨ ਕੁਰਨਾ ਪੁੱਤ ਗਹਿਓ ਚੰਨ ਆਸਰਾ ਨਾਵ ਰੂਪ ਆਇਓ ਸਾਧ ਸੰਗ ਪਰਮ ਦੁਪਾਰ ਪਰਾ ਪਿਓ ਪਿਓ ਗਾਥੀਓ ਪਰਮਾ ਕੋ ਨਾਨਕ ਅਜਰ ਜਰਾਉ ਜੈ ਸ੍ਰੀ ਮਹੱਲਾ ਪੰਜਵਾ ਜਾ ਕੋ ਪਏ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਮੰਗਲ ਸਗਲ ਸਿਉ ਸੁਖ ਸਹਿਜ ਆਨੰਦ ਸਗਲ ਸਿਉ ਵਾਕੋ ਵਿਆਦ ਨ ਕਾਇ ਰਹਾਉ ਦਿਸੇ ਸਭ ਸੰਗ ਰਹੇ ਅਲੇਪਾ ਨੇ ਵਿਆਪੇ ਉਨਵਾਈ ਕੇ ਰੰਗ ਤਤ ਕੇ ਬੇਤੇ ਸਤਿਗੁਰੂ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਠਾਕਰ ਕੀ ਸਹੀ ਸੰਤ ਸੁਪਾਈ ਤਿਨ ਕੈ ਸੰਗ ਨਾਨਕ ਨਿਸਤਰੀਏ ਦਿਨ ਰਸ ਰਸ ਹਰ ਗੁਣ ਗਾਈ ਜਾ ਸ੍ਰੀ ਮਹੱਲਾ ਪੰਜਵਾ ਗੋਬਿੰਦ ਜੀਵਨ ਪ੍ਰਾਣ ਤਨ ਰੂਪ ਅਗਿਆਨ ਮੋਹ ਮਗਨ ਮਹਾਪ੍ਰਾਣੀ ਅੰਧਿਆਰੇ ਮੈਂ ਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਪ੍ਰੀਤਮ ਚੰਨ ਕਮਲ ਅਨੂਪ ਅਨਕ ਬਾਰ ਕਰੋ ਤੇ ਬੰਧਨ ਮਨੇ ਚਰਾਵ ਧੂਪ ਹਾਰ ਪਰਿਓ ਤੁਮਰੇ ਪ੍ਰਭ ਦੁਆਰੇ ਦੜਕਰ ਗਏ ਤੁਮਾਰੀ ਲੋਕ ਕਾਢ ਲਿਹੋ ਨਾਨਕ ਆਪਣੇ ਕੋ ਸੰਸਾਰ ਭਾਵ ਕੇ ਕੂਪ ਜਦ ਸ੍ਰੀ ਮਹੱਲਾ ਪੰਜਵਾ ਕੋਈ ਜਾਨ ਹਰਸੂ ਦੇਵੇ ਜੋਰ ਹੈ ਚਰਨ ਗਹੋ ਬਕੋ ਸੁਭ ਰਸਨਾ ਦੀ ਜੇ ਪ੍ਰਾਣਿਆ ਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰ ਹਰ ਸਿੰਚੇ ਸੁਧਾ ਸੰਜੋ ਇਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਾਂ ਬਖਿਆ ਤੇ ਤੋਰ ਆਇਓ ਸ਼ਰਨ ਦੀਨ ਦੁੱਖ ਪੰਜਣ ਚਿਤਵੋ ਤੁਮਰੀ ਓਰ ਅਪਹਿ ਪਦ ਦਾਣ ਸਿਮਰਨ ਸਵਾਮੀ ਕੁਪਰ ਨਾਨਕ ਬੰਧਨ ਸ਼ੋਰ ਜੈ ਸ੍ਰੀ ਮਹੱਲਾ ਪੰਜਵਾ ਚਾਤਰਕ ਚਿਤਵਤ ਬਰਸਤ ਮੇਹੇ ਕਿਰਪਾ ਸਿੰਧ ਕਰਨਾ ਪ੍ਰਭ ਧਾਰੂ ਹਰ ਪ੍ਰੇਮ ਪਤ ਕੋ ਨੇਰ ਹਾਉ ਅਨਕ ਸੂਕ ਚੱਕ ਵੀ ਨਹੀਂ ਚਾਹਤ ਅਨੰਦ ਪੂਰਨ ਪੇਕ ਦੇਹੇ ਆਨ ਓ ਪਾਵਨ ਜੀਵਤ ਮੀਨਾ ਬਿਨ ਜਲ ਮਰਨਾ ਤੇਹੇ ਹਮ ਅਨਾਥ ਨਾਥ ਹਰ ਸਰਨੀ ਆਪਣੀ ਕਿਰਪਾ ਕਰੇਹੇ ਚਰਨ ਕਮਲ ਨਾਨਕ ਆਰਾਧੇ ਤਿਸ ਬਨਿਆਨ ਕੇਹੇ ਜੈ ਸ੍ਰੀ ਮਹੱਲਾ ਪੰਜਵਾਂ ਮੰਤਨ ਬਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਘ ਪੇਟੈ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੋਰੀ ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਣ ਹਮਾਰੀ ਲਾਏ ਲਾਏ ਲੜ ਦਾਸ ਜਿਨੇ ਆਪਣੇ ਉਦਰੇ ਉਦਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜਤ ਸ੍ਰੀ ਮਹੱਲਾ ਪੰਜਵਾ ਆਏ ਅਨਕ ਜਨਮ ਭਰਮ ਸਰਨੀ।

ਹਰਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੀਰਾ ਕਰਤਾ ਤੀਰਾ ਸਭ ਕਿਛ ਹੈ ਜੇ ਸਦੇ ਸੁ ਪਾਵੇ ਸਦਾ ਸਿਵਤ ਸਲਾਹ ਤੀਨੀ ਨਾਮ ਮਨਮ ਸਾਵੇ ਨਾਮ ਜਿਨ ਕਾ ਮਨਮ ਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੀ ਸਾਹਿਬਾ ਕਿਆ ਨਹੀਂ ਕਰ ਤੀਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁੱਖ ਮਨ ਆਵਸਿਆ ਜਿਨ ਇੱਛਾ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ

ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨਕਰ ਧਾਰੀਆ ਪੰਜ ਦੂਤਰ ਵਾਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ

ਸੁਰਤ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਦਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਚਾਹਿ ਅਰਜਨ ਹਰਿ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਇਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ

ਧਿਆਨ ਦਿਓਟ। ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ

ਸਰਦਾ ਹਰਜੀਤ ਸਿੰਘ ਸਿੱਧੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੂਗ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਸਰਕਾਰ ਜੋ ਪਿਤਾ ਸਰਦਾਰ ਬਿਕਰ ਸਿੰਘ ਸਿੱਧੂ ਸਾਰੇ ਪਰਿਵਾਰ ਵੱਲੋਂ ਉਹਨਾਂ ਦੇ ਨਿਮੇਤਾ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਜੀਓ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕਰਵਾਏ ਸੀ, ਮੱਧ ਭਾਗ ਆਏ ਨੇ। ਇਸੇ ਤਰ੍ਹਾਂ ਬਾਣੀ ਦੀ ਸੰਪੂਰਨਤਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚ ਨਿਵਾਸਾ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ, ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਡੋਲਦੇ ਹੋਏ ਮਨਾਂ ਨੂੰ ਨਾਮ ਬਾਣੀ ਦਾ ਸਹਾਰਾ ਬਖਸ਼ਿਸ਼ ਕਰਦੇ ਹੋਏ ਸਹਿਜ ਅਡੋਲਤਾ ਧੀਰਜ ਬਖਸ਼ਣੀ, ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਛੇ ਪੌੜੀਆਂ ਨੂੰ ਸਭ ਜੀ ਦੀ ਪਾਠ ਹੋਏ, ਬਾਣੀ ਪੜ੍ਹਦੇ ਆ ਅੱਖਰ ਵਾਧਾ ਕਾਟਾ ਪੁਲ ਚੁਗਮਾਪ ਕਰਨਾ, ਚੱਲਦੇ ਹੋਏ ਬਾਣੀ ਦੇ ਪ੍ਰਵਾਹ ਵਿੱਚੋਂ ਮੁੱਖ ਵਾ ਬਖਸ਼ਿਸ਼ ਕਰੋ ਜੀ, ਅੱਗੇ ਪਾਠ ਕਰਨ ਦੀ ਸਮੱਤ ਬਖਸ਼ਣੀ, ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨਮ

ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ

जानू किती